ਜਿਨ ਹਰ ਹਰ ਨਾਮ ਨਾ ਚੇਤਿਓ ਸੇ ਭਾਗਹੀਨ ਮਰ ਜਾਏ। ਓਏ ਫਿਰ ਜੂਣ ਭਵਾਈ ਆਏ ਮਰ ਜੰਮੇ ਆਵੇ ਜਾਏ। ਓਏ ਜੰਮ ਦਰ ਬੱਦੇ ਮਾਰੀਐ ਹਰ ਦਰਗਹਿ ਮਿਲੇ ਸਜਾਏ। ਤੂੰ ਪ੍ਰਭ ਹਮ ਸਰਨਾਗਤੀ ਮੁਕ ਮਿਲ ਲਿਓ ਹਰ ਰਾਏ ਹਰ ਤਾਰ ਕਿਰਪਾ ਜਗ ਜੀਵਨਾ ਗੁਰ ਸਤ ਗੁਰ ਕੀ ਸਰਨਾਏ ਹਰ ਜੀਉ ਆਪ ਦਿਆਲ ਹੋਏ ਜਨ ਨਾਨਕ ਹਰ ਮੇਲਾਏ। ਮਾਰੂ ਮਹੱਲਾ ਚੌਥਾ ਹਰ ਪੂੰਜੀ ਨਾਮ ਦਸਾਏਂਦਾ ਕੋ ਦੱਸੇ ਹਰ ਧਨ ਰਾਸ ਹਉ ਤਿਸ ਬਿਟੋ ਖਨ ਖੰਨੀ ਐ ਮੈਂ ਮੇਲੇ ਹਰ ਪ੍ਰਭ ਪਾਸ। ਮੈਂ ਅੰਤਰ ਪ੍ਰੇਮ ਪ੍ਰੇਮਕਾ ਕਿਉਂ ਸੱਜਣ ਮਿਲੇ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰਪੂਰੇ ਨਾਮ ਦਿਰੜਾਇਆ ਹਰ ਤੀਰਕ ਹਰ ਸਾਬਾਸ ਰਾ ਹਰ ਹਰ ਆਪ ਮਲਾਏ ਗੁਰ ਮੈਂ ਦੱਸੇ ਹਰ ਧਨ ਰਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇ

Nirvana, Lotus, Sanna, ਗੌੜੀ ਮਹੱਲਾ ਪੰਜਵਾਂ ਮਾਤੋ ਹਰ ਰੰਗ ਮਾਤੋ ਰਹਾਉ ਉਹੀ ਪੀਓ ਉਹੀ ਖੀਓ ਗੁਰੇ ਦਿਓ ਦਾਨ ਕੀਓ ਆਹੂ ਸਿਓ ਮਨ ਰਾਤੋ ਉਹੀ ਪਾਟੀ ਉਹੀ ਪੋਚਾ ਉਹੀ ਪਿਆਰੋ ਉਹੀ ਰੁਚਾ ਮਨ ਉਹ ਸੁਖ ਜਤੋ ਸਹਿਜ ਖੇਲ ਆਨੰਦ ਖੇਲ ਰਹੇ ਫਿਰ ਪੈ ਮੇਲ ਨਾਨਕ ਗੁਰ ਸ਼ਬਦ ਪ੍ਰਾਤੋ ਰਾ ਗੌੜੀ ਮਾਲਵਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਤ ਸੇਵਤ ਸਦਾ ਸੇਵ ਹਰ ਨਾਮ ਲੈ ਮਿਤਾ ਲੈ ਆਗੇ ਵਿਖਮ ਪੰਥ ਪਿਆਨ ਰਹਾਉ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਵਸਤੈ ਕਾਲ ਕਰ ਸੇਵਾ ਤੂੰ ਸਤ ਕੀ ਹੋ ਕਾਟੀਐ ਜਮ ਜਾਲ ਹੋਮ ਜਗ ਤੀਰਥ ਕੀ ਹੈ ਵਿੱਚ ਹੋਮੇ ਬਦੇ ਵਿਕਾਰ ਨਰਕ ਸੁਰਗ ਦੋਏ ਪੁੰਚਨ ਹੋਏ ਬਹੁਰ ਬਹੁਰ ਅਵਤਾਰ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨਿਹਚਲ ਕੋ ਥਾਉ ਨਾਹੇ ਬਿਨ ਹਰ ਸੇਵ ਸੁਖ ਨਾਹੀ ਹੋ ਸਕਤ ਅਵੈ ਜਾਹੇ ਜੈਸੋ ਗੁਰੂ ਉਪਦੇਸਿਆ ਮੈਂ ਤੈਸੋ ਕਹੇ ਉਪਕਾਰ ਨਾਨਕੈ ਸੁਨਰੇ ਮਨਾ ਕਰ ਕੀਰਤਨ ਹੋਏ ਉਧਾਰਾ ਗੌੜੀ ਮਾਲਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖਰੀ ਹਰਕ ਸੋਗ ਹਾਨ ਮ੍ਰਿਤ ਦੁੱਖ ਸੁਖ ਚਿੱਤ ਸੰਸਰ ਗੁਰ ਮਿਲੈ ਰਹਾਉ ਜੋ ਲੋਹੋ ਕਿਛ ਸੋਚੋ ਚਿਤਵਾਓ ਤੋ ਲੋ ਦੁੱਖ ਨ ਪਰੇ ਜੋ ਕਿਰਪਾਲ ਗੁਰਪੂਰਾ ਪੇਟਿਆ ਤੋ ਆਨੰਦ ਸਹਿਜੇ ਜੇਤੀ ਸਿਆਣਪ ਕਰਮ ਹੋ ਕੀਏ ਤੇਤੇ ਬੰਦ ਪਰੇ ਜਾ ਸਾਧੂ ਕਰਮਸਤਕ ਤਰਿਓ ਤਬ ਹਮ ਮੁਕਤ ਭਈ ਜੋ ਲੋ ਮੇਰੋ ਮੇਰੋ ਕਰਤੋ ਤੋ ਲੋ ਬਿਖ ਕੇਰੀ ਤਬ ਮਨ ਤਨ ਬੁੱਧ ਅਰਪੀ ਠਾਕੁਰ ਕਹੋ ਤਬ ਹਮ ਸਹਿਜ ਸੋਏ ਜੋ ਲੋ ਪੋਡ ਉਠਾਲੀ ਉਠਾਈ ਚੱਲਿਓ ਤੋ ਲੋ ਡਾਨ ਪਰੇ ਪੋਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਭਈ ਗੌੜੀ ਮਾਲਾ ਮਹੱਲਾ ਪੰਜਵਾਂ ਪਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰਮਿਲ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਦਵਿੰਦੇ ਆਗਿਓ ਰਹਾਓ ਮਾਨ ਅਭਿਮਾਨ ਦੋਹੋ ਸਮਾਨੈ ਮਸਤਕ ਡਾਰ ਗੁਰਪਾਗਿਓ ਸੰਪਦ ਹਰਖ ਨ ਆਪਦ ਦੁੱਖ ਰੰਗ ਠਾਕੁਰੇ ਲਾਗਿਓ ਬਾਸ ਬਸ ਸ੍ਰੀ ਏਕੇ ਸਵਾਮੀ ਉਦਿਆਨ ਦਿਸ਼ਟਾ ਗਿਓ ਨਿਰਪਾ ਪੈ ਸੰਤ ਬ੍ਰਹਮ ਡਾਰਿਓ ਗੋ ਪੂਰਨ ਸਰਵਾਗਿਓ ਜੋ ਕਿਛ ਕਰਤੇ ਕਾਰਨ ਕੀਓ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸ਼ਰਣਾਗਿਓ ਨਾਮ ਰੰਗ ਸਹਿਜ ਰੰਗ ਮਾਣੇ ਫਿਰ ਦੁੱਖ ਨਾ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾਂ ਮਾ ਪਾਇਆ ਲਾਲ ਰਤਨ ਮਨ ਪਾਇਆ ਸਾ ਤਨ ਸੀਤਲ ਮਨ ਸੀਤਲ ਥੀਆ ਸਤਿਗੁਰ ਸ਼ਬਦ ਵਿਸਵਾਸ ਮਾਇਆ ਰਹਾਉ ਲਾਤੀ ਭੁਗਤ ਸੰ ਸਭ ਲਾਤੀ ਚਿੰਤਾ ਸਗਲ ਵਿਸਾਰੀ ਕਰ ਮਸਤਕ ਗੁਰਪੂਰੇ ਤਰਿਓ ਮਨ ਜੀਤੋ ਜਗ ਸਾਰੀ ਤ੍ਰਿਪਤਾ ਗਾਏ ਰਹੇ ਹਿਰਦੇ ਅੰਤਰ ਡੋਲਨ ਤੇ ਅਬ ਚੁੱਕੇ ਆ ਖੁੱਟ ਖਜਾਨਾ ਸਤਿਗੁਰ ਦੀਆ ਤੋਟ ਨਾ ਰੇ ਟੋਟ ਨਹੀਂ ਰੇ ਮੁੱਕੇ ਅਚਰਜ ਏਕ ਸੁਨੋ ਰੇ ਪਾਏ ਗੁਰ ਐਸੀ ਬੁਝ ਬਿਜਾਈ ਲਾਹੇ ਪਰਦਾ ਠਾਕਰ ਜੋ ਭੇਟਿਓ ਤੋ ਵਿਸਰੀ ਤਾਤ ਪਰਾਈ ਕਹਿਓ ਨਾ ਜਾਈ ਏਓ ਚੰਬਾਓ ਸੋ ਜਾਣੇ ਜਿਨ ਚਾਖਿਆ ਕੌ ਨਾਨਕ ਸੱਚ ਪਹੀ ਬਿਰ ਵਿਗਾਸਾ ਗੁਰ ਨਿਧਾਨ ਲੈ ਰਿਤੇ ਲੈ ਰਾਖਿਆ ਗੌੜੀ ਮਹਾਲਾ ਮਹੱਲਾ ਪੰਜਵਾਂ ਉਬਰਤ ਰਾਜਾ ਰਾਮ ਕੀ ਸ਼ਰਣੀ ਸਰਵਲੋਕ ਮਾਇਆ ਕੇ ਮੰਡਲ ਗਿਰ ਗਿਰਤ ਪਰਤੇ ਧਰਣੀ ਰਹਾਉ ਸਾਸਤ ਸਿਮਰਤ ਬੇਦ ਵਿਚਾਰੇ ਮਹਾਂਪੁਰਖ ਨੇ ਕਿਹਾ ਬਿਨ ਹਰ ਭਜਨ ਨਾਹੀ ਨਿਸਤਾਰਾ ਸੁਖ ਨਾ ਨਿਕਿਨ ਹੋ ਲਹਿਆ ਤੀਨ ਪਵਨ ਕੀ ਲਖਮੀ ਚੋਰੀ ਬੂਜਨ ਬੂਜਤ ਨਾਹੀ ਲਹਿਰੇ ਬਿਨ ਹਰ ਭਗਤ ਕਹਾਂ ਥਿਤ ਪਾਵੈ ਫਿਰ ਤੋ ਪੈਰੇ ਪੈਰੇ ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨਕਾਮਾ ਜਲ ਤੋ ਬਹੁ ਗਭੂ ਨਾ ਬੂਜਤ ਸਗਲ ਬਿਰਥੈ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਵਾਰੇ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ
ਮੋਹ ਕੋਈ ਵਿਦ ਕੋ ਸਮਝਾਵੈ ਕਰਤਾ ਹੋਈ ਜਨਾਵੈ ਰਹਾਉ ਅਣਜਾਣ ਤੇ ਕਿਛ ਇਨ ਹੈ ਕਮਾਨੋ ਜਬ ਤੋ ਕਛੂ ਨਾ ਸਾਧਾ ਦੈ ਦਸ ਲੈ ਇਹ ਮਨ ਦੋਹਰਾਇਓ ਕਵਨ ਕਰਮ ਕਰਬਾਦਾ ਤਨ ਮਨ ਤਨ ਭੂਮਿਕਾ ਠਾਕੁਰ ਹੋ ਇਸਕਾ ਇਹ ਮੇਰਾ ਪਰਮ ਮੋਹ ਕਛ ਸੁ ਜਿਸ ਨਾਹੀ ਇਹ ਪੈਖਰ ਪੈ ਪੈਰਾ ਤਬ ਏ ਕਹਾਂ ਕਮਾਵਨ ਪਰਿਆ ਜਬ ਏ ਕਛੁ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਭਵ ਸਭ ਕਿਛ ਆਪੇ ਕਰਤਾ ਆਪਣੇ ਕਰਤਵ ਆਪੇ ਜਾਣੇ ਜਿਨੇ ਰਚਨ ਰਚਾਇਆ ਕੋ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਪਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾ ਹਰ ਬਿਨ ਅਵਰ ਕਿਰਿਆ ਵਿਰਥੇ ਜਬ ਤਾ ਸੰਜਮ ਕਰਮ ਕਮਾਣੇ ਉਰੇ ਮੂਸੇ ਰਹਾਉ ਵਰਤਨੇਮ ਸੰਜਮ ਮੈਂ ਰਤਾ ਤਿਨ ਕਾਡ ਨਾ ਪਾਇਆ ਆਗੇ ਚਲਨ ਔਰ ਹੈ ਪਾਈ ਉਹਾਂ ਕਰਮ ਕਾਮਨਾ ਆਇਆ ਤੀਰਥ ਨਾਏ ਯਾਰ ਤਰਨੀ ਕਰ ਪ੍ਰਮਤਾ ਅੱਗੇ ਠੋਰ ਨਾ ਪਾਵੇ ਉਹਾਂ ਕਾਮਨ ਆਵੇ ਵਿਦ ਉਹ ਲੋਗਨ ਹੀ ਪਤੇ ਆਵੇ ਚਤੁਰ ਵੇਦ ਮੁਖ ਬਚਨੀ ਉਚਰੈ ਆਗੇ ਮਹਿਲ ਨਾ ਪਾਈਐ ਬੁਝੈ ਨਾਈ ਏਕ ਸੁਧਾਖਰ ਉਹ ਸਗਲੀ ਝਾਖ ਝਗਾਈਐ ਨਾਨਕੈ ਤੋ ਇਹ ਵਿਚਾਰਾ ਜੇ ਕਮਾਵੈ ਸੋ ਕਾ ਪਾਰ ਕਾ ਗ੍ਰਾਮੀ ਗੁਰ ਸੇਵਾ ਔਰ ਨਾਮ ਤਿਆਵੋ ਤਿਆਗੋ ਮਨੋ ਗੁਮਾਨੀ ਗੌੜੀ ਮਾਲਾ ਮਹੱਲਾ ਪੰਜਵਾ ਮਾਧੋ ਹਰ ਹਰ ਹਰ ਮੁਖ ਕਹੀਐ ਹਮ ਤੇ ਕੁਛ ਨ ਹੋਵੈ ਸੁਆਮੀ ਜਿਉਂ ਰੱਖੋ ਤਿਉਂ ਰਹੀਐ ਰਹੋ

ਸ਼ਰਨਾਈ ਪ੍ਰਭ ਪ੍ਰਾਣ ਆਧਾਰੇ ਜਿਉ ਸਦਾ ਤੇਰੀ ਸ਼ਰਨਾਈ ਜਿਉ ਜਿਸ ਮਿਲਿਆ ਮਨ ਜੀਵੈ ਜੀ ਜੀਵੈ ਪਾਈ ਜਿਉ ਗੁਰਪ੍ਰਸਾਦੀ ਸੋ ਹਰ ਹਰ ਪਾਈ ਜਿਉ ਸਭ ਕਿਛ ਪ੍ਰਭ ਕਾ ਪ੍ਰਭ ਕੀਆ ਜਾਈ ਜਿਉ ਪ੍ਰਭ ਕੋ ਸਤਬਲ ਜਾਈ ਜਿਉ ਇਹ ਨਿਧਾਨ ਜਪੈ ਵਡਭਾਗੀ ਜਿਉ ਨਾਮ ਨਿਰੰਜਨ ਏਕ ਲਿਵ ਲਾਗੀ ਜਿਉ ਗੁਰਪੂਰਾ ਪਾਇਆ ਸਭ ਦੁੱਖ ਮਿਟਾਇਆ ਜਿਉ ਆਠ ਪੈਰ ਗੁਣ ਗਾਇਆ ਜਿਉ ਰਾਮ ਪਦਾਰਥਨ ਪਦਾਰਥ ਹਰ ਨਾਮ ਤੁਮਾਰਾ ਜਿਉ ਤੂੰ ਸੱਚਾ ਸੋ ਭਗਤ ਵਣਜਾਰਾ ਜਿਉ ਹਰ

ਸੁਖ ਵਸਾ ਸੁਖ ਸ਼ਬਦ ਨੀ ਸਾਨ ਰਹਾਓ ਕੋ ਸਭੇ ਗੱਲਾਂ ਜੈ ਜਾਤੀਆਂ ਸੁਣ ਕੇ ਚੁੱਪ ਕੀਆ ਕਦੀ ਸਦ ਸਦਰਤ ਸੁਰਤ ਨਾ ਲੱਦੀ ਮਾਇਆ ਮੋਹੜਿਆ ਦੇ ਬੁਝਾਰਤ ਸਾਰਤਾ ਸੇ ਅੱਖੀ ਡਿੱਠੜਿਆ ਕੋਈ ਸੇ ਮੂਰਖ ਲੋਭਿਆ ਮੂਲ ਨਾ ਸੁਣੀ ਕਿਹਾ ਇੱਕ ਦੋ ਚੌ ਕਿਆ ਗਣੀ ਸਭ ਇੱਕ ਅੱਧ ਸਾਧ ਮੁੱਠੀ ਇੱਕ ਦਿਨ ਆਏ ਰੱਸੀ ਅੜਾ ਸਕਾ ਵਿਰਲਾ ਜਾਏ ਉੱਠੀ ਭਗਤ ਸੱਚੇ ਦਰਸੋਇਂ ਦੇ ਅਣਤ ਕਰੈ ਦਿਨ ਰਾਤ ਰੰਗਰ ਤੇ ਪਰਮੇਸ਼ਰੇ ਜਾਂ ਨਾਨਕ ਤਿਨ ਬਲ ਜਾਤ ਗੌੜੀ ਮਾਜ ਮਹੱਲਾ ਪੰਜਵਾ ਮਾਜ ਦੁੱਖ ਭੰਜਣ ਤੇਰਾ ਨਾਮ ਜੀ ਦੁੱਖ ਭੰਜਣ ਤੇਰਾ ਨਾਮ ਆਠ ਪਹਿਰ ਅਰਾਧਿਐ ਪੂਰਨ ਸਤਿਗੁਰ ਗਿਆਨ ਰਹਾਓ ਜਿਤ ਗੱਡ ਵਸੈ ਭਾਰ ਬ੍ਰਹਮ ਸੋਈ ਸੁਹਾਵਾ ਥਾਓ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੇ ਆਰਾਧ ਤੇ ਓੜ ਤੇਰੀ ਜਗ ਜੀਵਨ ਨਾ ਮੇਰੇ ਠਾਕੁਰ ਅਗਮਾਗਾਦ ਪੈ ਗੁਰ ਪਾਲਕ ਸਈਆਂ ਨੱਠੇ ਸੋਗ ਸੰਤਾਪ ਦਾ ਤੱਤੀ ਭਾਵ ਨ ਲਗਾਈ ਸਤਿਗੁਰ ਰੱਖੇ ਆਪ ਗੁਰ ਨਾਰਾਇਣ ਦਇਓ ਗੁਰਦੁਆਰ ਸੱਚਾ ਸਿਰ ਜਨ ਹਾਰ ਗੁਰ ਤੁੱਠੇ ਸਭ ਕੁਛ ਪਾਇਆ ਜਨ ਨਾਨਕ ਸਤਿਬਲੇ ਹਰ ਗੌੜੀ ਮਾਜ ਮਹੱਲਾ ਪੰਜਵਾ ਹਰ ਰਾਮ ਰਾਮ ਰਾਮ ਰਾਮਾ ਜਾ ਪੂਰਨ ਹੋਏ ਕੰਮ ਰਹਾਓ ਰਾਮ ਗੋਬਿੰਦ ਜੋ ਪੈਂਦਿਆਂ ਹੋਆ ਮੁੱਖ ਪਵਿੱਤਰ ਹਰ ਜਸ ਸੁਣੀਏ ਜਿਸ ਤੈ ਸੋਈ ਭਾਈ ਮਿੱਤਰ ਸਭ ਪਦਾਰ ਸਫਲਾ ਸਰਬ ਗੁਣਾ ਜਿਸ ਮਾਹੇ ਗੋ ਕਿਉਂ ਗੋਬਿੰਦ ਮਨੋ ਵਿਸਾਰੀਏ ਜਿਸ ਸਿਮਰਤ ਦੁਖ ਜਾਏ ਜਿਸ ਲੜ ਲੱਗੀ ਹੈ ਜੀਵੀਐ ਭਵ ਜਲ ਪਾਈਐ ਪਾਰ ਮਿਲ ਸਾਧੂ ਸੰਗਤ ਉਦਾਰ ਹੋਏ ਮੁੱਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਪਰੈ ਨਾਮ ਜਪ ਦਰ ਸੱਚੇ ਸਾਬਾਸ ਗੌੜੀ ਮਾਜ ਮਹਲਾ ਪੰਜਵਾਂ ਮੀਠੇ ਹਰ ਜ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸੁੱਚੇ ਤੀਰਤਿਆ ਮਿਲਿਆ ਨਿਥਾ ਵੈ ਥਾਉ ਰਹਾਓ ਹੋਰ ਸਾਧ ਸਭ ਫੀਕਿਆ ਮਾਨ ਤਨ ਮਨ ਫੀਕਾ ਹੋਈ ਮੇਰ ਮੇਨ ਪਰਮੇਸ਼ਵਰ ਜੋ ਕਰੈ ਫਿਟ ਜੋ ਸੋ ਜੀਵਨ ਸੋਏ ਅੰਚਲ ਗਹਿ ਕੇ ਸਾਧਕਾ ਤਰਨਾ ਏ ਸੰਸਾਰ ਪਾਰ ਬ੍ਰਹਮ ਆਰਾਧਿਐ ਉਦਰੈ ਸਭ ਪਰਵਾਰ ਸਾਜਨ ਬੰਧ ਸੁਮਿੱਤਰ ਸੋ ਹਰ ਨਾਮ ਰਹਿਦੈ ਦੇਹੇ ਅਗੁਣ ਸਭ ਮਿਟਾਏ ਕੇ ਪਰ ਉਪਕਾਰ ਕਰੀ ਮਾਲਕ ਜਾਨਾ ਥੇ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਨੇ ਜਾ ਚਿਗ ਦਰ ਦੇ ਰਹਿ ਪ੍ਰਭੂ ਦੁੱਧਣ ਦੁੱਧ ਨੂੰ ਮੰਗੈ ਦਾਨ ਗੌੜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਮਾਹਲਾ ਨੋਵਾ ਸਾਧੂ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਤਨ ਦੁਰਜਨ ਕੀਤਾ ਤੇ ਐਨ ਸੁਭਾਗੋ ਰਹਾਉ ਸੁਖ ਦੁੱਖ ਦੋਨੋ ਸਮਕਰ ਜਾਨੈ ਔਰ ਮਾਨ ਅਪਮਾਨ ਹਰ ਸੋਗ ਤੇ ਰਹਿ ਅਦਿੱਤਾ ਦਿਨ ਜਗ ਤਤ ਪਛਾਨਾ ਉਸ ਨੰਦਾ ਦੋ ਤਿਆਗੇ ਖੋਜੈ ਪਦਮ ਨਿਰਵਾਨਾ ਜਾ ਨਾਨਕੇ ਖੇਲ ਕੱਟਣ ਹੈ ਕਿਨਹੂੰ ਗੁਰਮੁਖ ਜਾਨਾ ਗੌੜੀ ਮੱਲਾ ਨੋਵਾ ਸਾਧੂ ਰਚਨਾ ਰਾਮ ਬਨਾਈ ਇੱਕ ਬਿਨ ਸੇਕ ਅਸਤਰ ਮਾਨੇ ਅਚਰਜ ਲਖਿਓ ਨਾ ਜਾਈ ਰਹੋ ਕਾਮ ਗੁਰੂ ਮੋਹੇ ਬਸ ਪ੍ਰਾਣੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨੇ ਰਹਿਣ ਆਈ

ਜੋ ਦਿਸੇ ਸੋ ਸਗਲ ਵਿਨਾਸੇ ਜੋ ਬਹਾਦਰ ਕੀ ਸ਼ਾਹੀ ਜਨ ਨਾਨਕ ਜਗ ਜਾਨਿਓ ਮਿਥਿਆ ਰਹਿਓ ਰਾਮ ਸਰਣ ਆਈ ਗੋੜੀ ਨਾ ਮਹੱਲਾ ਨਵਾ ਪ੍ਰਾਣੀ ਕੋ ਜਸ ਹਰ ਜਸ ਮਨ ਨਹੀਂ ਆਵੈ ਐਨਸ ਮਗਨ ਰਹਿ ਮਾਇਆ ਮੈਂ ਜੋ ਕੈਸੇ ਗੁਣ ਗਾਵੈ ਰਾਉ ਮਹਾਭੂਤ ਮੀਤ ਮਾਇਆ ਮਮਤਾ ਸਿਉ ਇਹ ਵਿਦਿਆ ਬੁੰਦਾ ਵੈ ਮਿਰਗ ਤਿਸਨਾ ਜੋ ਝੂਠੋ ਇਹ ਜਾਗ ਦੇ ਜੈ ਦੇਖੇ ਤਾ ਸੁਠ ਧਾਵੈ ਭੁਗਤ ਮੁਗਤ ਕਾ ਕਰਨ ਸਵਾਮੀ ਮੂੜ ਤਾਹੇ ਬਿਸਰਾ ਵੇ ਜਨਾ ਨੇ ਕੋਟਨ ਮੈਂ ਕਹੁ ਭਜਨ ਰਾਮ ਕੋ ਪਾਵੇ ਗੋੜੀ ਮਹੱਲਾ ਨਵਾ ਸਾਧੋ ਏ ਮਨ ਗਯੋ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਜਾਤੀ ਥਿਰ ਨਾ ਰਾਹੀ ਰਹੋ ਕਠਨਾ ਕਠਨ ਕਰੋਧ ਘਟੀ ਪੀ ਕੇ ਭੀਤਰ ਜੈ ਸੁਧ ਸਭ ਸਰਾਈ ਰਤਨ ਦਇਆ ਗਿਆਨ ਸਭ ਕੋ ਹਿਤ ਹਿਰਲੀਨਾ ਤਾਂ ਸੁ ਕਛਨਾ ਵਿਸਾਈ ਜੋਗੀ ਜਤਨ ਕਰਤ ਸਭ ਹਰੇ ਗੁਣੀ ਰਹੇ ਗੁਣ ਗਾਈ ਜਨ ਨਾਨਕ ਹਰ ਭੈ ਦਿਆਲ ਤੋ ਸਭਿਦ ਬਾਨ ਆਈ ਗੌੜੀ ਮਾਲਾ ਨਵਾ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਮੋਲਕ ਪਾਇਓ ਬਿਰਤਾ ਕਾਹੀ ਗਵਾਵੋ ਰਹਾਉ ਪਤ ਪਨੀਤ ਦੀਨ ਬੰਧ ਹਾਰ ਸਰਣੀ ਤਾ ਸਰਣ ਤਾਹੇ ਤੁਮ ਆਵੋ ਗਜਕੋ ਤ੍ਰਾਸ ਮਿਟੀ ਤਹਿ ਸਿਮਜੈ ਸਿਮਰੈ ਤੁਮ ਕਾਹੀ ਵਿਸਰਾਵੋ ਆਵ ਤਾ ਜਮਾਨ ਵੋ ਮਾਇਆ ਫੁਨ ਭਜਨ ਰਾਮ ਚਿਤ ਲਾਭੋ ਨਾਨਕੈਤ ਮੁਕਤ ਪੰਥ ਹੇ ਗੁਰਮੁਖ ਹੋਏ ਤੁਮ ਪਾਓ ਗੌੜੀ ਮਹੱਲਾ ਨਵਾ ਕੋਈ ਮਾਈ ਭੁੱਲਿਓ ਮਨ ਸਮਝਾਵੈ ਵੇਦ ਪੁਰਾਣ ਸਾਧ ਮਨ ਮਗ ਸੁਨ ਕਰ ਨਿਮਖ ਨਹਾਰ ਗੁਣ ਗਾਵੈ ਰਹੋ ਦੁਰਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਰਾਵੈ ਮਾਇਆ ਮੋਹ ਮਾ ਸੰਕਟ ਬਨ ਤਾਂ ਸਿਓਰਾ ਚੁਪ ਜਾਵੈ ਅੰਦਰ ਬਾਰ ਸਾਧਾ ਸੰਗ ਪ੍ਰਭਤਾ ਸਿਓ ਨਿਹ ਨ ਲਾਵੈ ਨਾਨਕ ਮੁਕਤਾ ਤੁਮ ਮਾਨੋ ਜੈ ਕਟ ਰਾਮ ਸਮਾਵੈ ਗੋੜੀ ਮਹੱਲਾ ਨੋਵਾ ਸਾਧੂ ਰਾਮ ਰਾ ਸਰਨ ਬਿਸਰਾਮਾ ਵੇਦ ਪ੍ਰਾਣ ਵੈ ਬੜੇ ਕਹੋ ਇਹ ਗੁਣ ਸਿਮਰੈ ਹਰ ਕੋ ਨਾਮਾ ਰਾਉ ਲੋ ਮੋਹ ਮਾਇਆ ਮਮਤਾ ਫੁਨ ਓ ਬਿਖਿਨ ਕੀ ਸੇਵਾ ਹਰਕ ਸੋਗ ਬਸਰਾ ਪਰਸੈ ਜੈ ਨਾਇਨ ਸੋਜ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਵਿਖੈ ਤੈ ਸਭ ਤਿਨੇ ਤਿਉ ਤਰਜ ਕੰਚਨ ਪਿਉ ਪੈਸਾ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਔਰ ਪੈਸਾ ਉਸਤਤ ਨਿੰਦਾ ਏ ਸਮ ਕਰਜਾ ਕਹਿ ਲੋ ਮੋਹ ਤਨ ਫੁਨ ਤੈਸਾ ਦੁਖ ਸੁਖੇ ਬਾਦੇ ਜੈ ਨਾਹਿਨ ਤੈ ਤੁਮ ਜਾਨੋ ਗਿਆਨੀ ਨਾਨਕ ਮੁਕਤਾਏ ਤੁਮ ਬਾਨੋ ਇਹ ਬਿਦਜ ਕੋ ਜੋ ਪ੍ਰਾਣੀ ਗੌੜੀ ਮਹੱਲਾ ਨਵਾ ਮਨ ਰੇ ਕਹਾ ਪਇਓ ਤੈ ਬੋਰਾ ਇਨ ਸੌਦ ਕਟੈ ਨਹੀਂ ਜਾਣੈ ਪਇਓ ਲੋਭ ਸੰਗ ਹੋਰ ਰਹੋ ਜੋ ਤਨ ਤੈ ਆਪਣੋ ਕਰ ਮਾਨਿਓ ਦਰ

ਹਰੀ ਸੋਮ ਨਮਾ ਸੋ ਮਾਨੈ ਚਤੁਰਾਈ ਨਹੀਂ ਚੀਨਿਆ ਜਾਏ ਬਿਨ ਮਾਰੇ ਕਿਉਂ ਕੀਮਤ ਪਾਏ ਰਹਾਉ ਕਰਮੈ ਅੰਮ੍ਰਿਤ ਕਰ ਲਈ ਨੰਨਾ ਕਾਰਨ ਕੋਈ ਕਰਈ ਰਾਖਿਆ ਬਿਡਾਈ ਦੇਈ ਨੀਲਾ ਨੀਲਾ ਗਨ ਇਕਠਾਈ ਜਲ ਨਿਵਰੀ ਗੁਰ ਬੁਝ ਬਜਾਈ ਮਨ ਦੇ ਲਿਆ ਗਹਿ ਰਹਿਸ ਗੁਣ ਗਾਈ ਜੈਸਾ ਕਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂਗਰ ਨਿਰਪਵੈਸਾ ਮੂਹੇ ਕੋ ਮਾਰੇ ਕੌਣ ਨਿਡਰੈ ਕੋ ਕੈਸਾ ਡਰ ਕਵਨ ਸ਼ਬਦ ਪਛਾਣੇ ਤੀਨੇ ਭਵਨ ਜਨ ਗਹਿਆ ਤਿੰਨ ਕਹਿਣ ਵਖਾਨਿਆ ਜਿਨ ਬੂਝਿਆ ਤਿੰਨ ਸਹਿਜ ਪਛਾਣਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਰਤ ਸੁਰਤ ਸੂਰਤ ਮੁਕਤ ਇਕਟਾਈ ਤਹੀਂ

ਪਹਿਲਾ ਨਾ ਮਨ ਮਰੈ ਨਾ ਕਰਜ ਹੋਏ ਮਨ ਵਸ ਦੂਤਾ ਦੁਰਮਤ ਹੋਏ ਮਨ ਮਾਨੇ ਗੁਰਦੇ ਇੱਕ ਹੋਏ ਨਿਰਗੁਣ ਰਾਮ ਗੁਣ ਹੈ ਬਸ ਹੋਏ ਆਪ ਨਿਵਾਰ ਵਿਚਾਰੇ ਸੋਏ ਰਹੋ ਮਨ ਭੁੱਲਾ ਬਹੁ ਚਿੱਤ ਵਿਕਾਰ ਬਹੁ ਚਿੱਤ ਹੈ ਵਿਕਾਰ ਮਨ ਭੁੱਲੋ ਸਿਰ ਆਵੈ ਪਾਰ ਮਨ ਮਾਨੇ ਹਰੀ ਕੰਕਾਰ ਮਨ ਭੁੱਲੋ ਮਾਇਆ ਕਰ ਜਾਏ ਕਾਮ ਵਿਰੁੱਧ ਰਹੇ ਹਾ ਨਾ ਠਾਈ ਹਰ ਭਜ ਪ੍ਰਾਣੀ ਰਸਨ ਰਸਾਈ ਗੈਬਰ ਹੈਬਰ ਕੰਚਨ ਸੋਤ ਨਾਰੀ ਬਹੁ ਚਿੰਤਾ ਪਿੜ ਚਾਲੇ ਹਾਰੀ ਖੇ ਜੂਆ ਖੇਲਣ ਜੂਏ ਖੇਲਣ ਕਾਚੀ ਸਾਰੀ ਸੰਪਦ ਸੰਚੀ ਭੈ ਵਿਕਾਰ ਹਰ ਅਖ ਪੋ ਸੋ ਗੁਬੈ ਦਰਬਾਰ ਸੁਖ ਸਹਿਜ ਜਪੁਰ ਦੇ ਮੁਰਾਰ ਨਦਰ ਕਰੇ ਤਾਂ ਮੇਲ

ਹੀ ਸਭ ਮੈਂ ਏਕ ਨਿਰੰਜਨ ਸੋਈ ਰਹਾਉ। ਦੂਜੀ ਦੁਰਮਤ ਅੱਖ ਦੋਏ ਆਵੇ ਜਾਏ, ਮਰ ਦੂਜੀ ਦੂਜਾ ਹੋਏ। ਤਰਨ ਗਗਨੇ ਦੇਖਿਓ ਦੇਖਿਓ ਹੋਏ, ਨਾਰੀ ਪੁਰਖ ਸਭਾਈ ਲੋਏ। ਰਬ ਸਸ ਦੇਖੋ ਦੀਪਕ ਉਜਿਆਲ, ਸਰਵ ਨਿਰੰਜਨ ਪ੍ਰੀਤਮ ਵਾਲਾ ਕਰ ਕਿਰਪਾ ਮੇਰਾ ਜਿਤ ਲਾਇਆ। ਸਤਿਗੁਰ ਮੋਕੋ ਏਕ ਬੁਝਾਇਆ, ਏਕ ਨਿਰੰਜਨ ਗੌਰ ਮੁਖ ਜਾਤਾ, ਦੂਜਾ ਮਾਰ ਸ਼ਬਦ ਪਛਾਤਾ। ਏਕੋ ਹੁਕਮ ਵਰਤੇ ਸਭ ਲੋਈ, ਏਕ ਸਤੇ ਸਭ ਉਪਤ ਹੋਈ। ਰਾ ਦੋਵੈ ਖਸਮ ਏਕ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ। ਸਗਲ ਰੂਪ ਵਰਨ ਮਨ ਮਾਹੀ ਕੋ ਨਾਨਕ, ਏਕੋ ਸਾ ਲਾਹੀ ਗੌੜੀ ਮਹਲਾ ਪਹਿਲਾ। ਦੇ ਆਤਮ ਕਰਮ ਕਰੇ ਤਾਂ ਸਾਚਾ ਮੁਕਤ, ਭੇਦ ਕਿਆ ਜਾਣੇ ਕਾਚਾ ਜੈਸਾ। ਜੋਗੀ ਜੁਗਤ ਵਿਚਾਰੇ, ਪੰਚ ਮਾਰ ਸਾ ਚੋਰ ਤਾਰੇ, ਰਾਹੋ ਜਿਸਕੇ ਅੰਤਰ ਸਾਜ ਵਸਾਵੈ। ਜੋਗ ਜੁਗਤ ਕੀ ਕੀਮਤ ਪਾਵੈ, ਰਬ ਸਸ ਏਕੋ ਗ੍ਰਹਿ ਉਦਿਆਨੇ। ਕੀ ਕਰਨੀ ਕੀਰਤ ਕਰਮ ਸਮਾਨੇ, ਏਕ ਸ਼ਬਦ ਇੱਕ ਭਖਿਆ ਭਿਖਿਆ ਮੰਗੈ। ਗਿਆਨ ਧਿਆਨ ਜੁਗਤ ਸਚ ਜਾਗੈ, ਪੈਰ ਚਰੈ ਨਾ ਬਾਹਰ ਜਾਏ। ਕੀਮਤ ਕੌਣ ਰਹੇ ਲਿਵਲਾਏ, ਆਪੇ ਮੇਲੇ ਪਰਮ ਜੁਗਾਏ। ਗੁਰਪ੍ਰਸਾਦ ਪਰਮਪਦ ਪਾਏ, ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੇ ਕਰਨੀ ਸਾਰ। ਜਪ ਤਪ ਸੰਜਮ ਪਾਠ ਪੁਰਾਨ ਕੋ ਨਾਨਕ, ਅਪਰੰਪਰ ਮਾਨ ਗੌੜੀ ਮਹੱਲਾ ਪਹਿਲਾ। ਕਿਮਾ ਗਈ ਬ੍ਰਤ ਸੀਲ ਸੰਤੋਖ, ਰੋਗ ਨ ਵਿਆਪੇ ਨਾ ਜਮ ਦੁਖ। ਮੁਗਤ ਪਏ ਪ੍ਰਭ ਰੂਪ ਨਾ ਰੇਖ, ਜੋਗੀ ਕੋ ਕੈਸਾ ਡਰ ਹੋਏ ਰੂਖ। ਬਿਰਖ ਗ੍ਰਹਿ ਬਾਰ ਸੋਏ, ਰਾਹੁ ਨਿਪਾ ਜੋਗੀ ਨਿਰੰਜਨ ਧਿਆਵੈ। ਅਨਦਿਨ ਜਾਗੈ ਸੱਚ ਲਿਵ ਲਾਵੈ, ਸੋ ਜੋਗੀ ਮੇਰੇ ਮਨ ਪਾਵੈ। ਕਾਲ ਜਾਲ ਬ੍ਰਹਮ ਅਗਨੀ ਜਾਰੈ, ਜਰਾ ਮਰਨ ਗਤ ਗਰਭ ਨਿਵਾਰੇ। ਆਪ ਤਰੇ ਪਿਤਰੀ ਸਤਾਰੇ, ਸਤਿਗੁਰ ਸੇਵੈ ਸੋ ਜੋਗੀ ਹੋਏ। ਪੈਰਚ ਰਹੇ ਸੋ ਨਿਰਭਉ ਹੋਏ, ਜੈਸਾ ਸੇਵੈ ਤੈਸਾ ਹੋਏ। ਨੈ ਨਿਰ ਨਿਰਨਹਿ ਕੇਵਲ ਨਿਰਭਉ ਨਾਉ, ਆਨਾਥੇ ਨਾਥ ਕਰੇ ਬਲ ਜਾਓ। ਪੁਨਰਭ ਜਨਮ ਨਾਹੀ ਗੁਣ ਗਾਓ, ਅੰਤਰ ਬਾਰੇ ਕੋ ਜਾਣੇ। ਗੁਰ ਕੈ ਸ਼ਬਦ ਅਪਛਾਨੈ, ਸਾਚੈ ਸ਼ਬਦ ਧਾਰਨੀ ਸਾਣੈ। ਸ਼ਬਦ ਮਰੈ ਤਿਸ ਨਿਜ ਘਰ ਬਾਸਾ, ਆਵੇ ਨਾ ਜਾਵੈ ਚੁਕੈ ਆਸਾ। ਗੁਰ ਕੈ ਸ਼ਬਦ ਕਮਲ ਪ੍ਰਗਾਸਾ, ਜੋ ਦਿਸੈ ਸੋ ਆਸ ਨਿਰਾਸਾ। ਕਾਮ ਕ੍ਰੋਧ ਵਿਖ ਭੁੱਖਾ ਭੁੱਖ ਪਿਆਸਾ, ਨਾਨਕ ਵਿਰਲੈ ਮਿਲੈ ਉਦਾਸਾ। ਗੌੜੀ ਮਹੱਲਾ ਪਹਿਲਾ, ਐਸੋ ਦਾਸ ਮਿਲੈ ਸੁਖ ਹੋਈ। ਦੁੱਖ ਵਿਸਰੈ ਭਾਵੇ ਸਸੋਈ, ਦਰਸ਼ਨ ਦੇਖ ਪਈ ਮਤ ਪੂਰੀ। ਅੜਸਠ ਮਜਨ ਚਰਣੈ ਤੂਰੀ, ਰਾਹੁ ਨੇਤਰ ਸੰਤੋਖ ਏਕ ਲਿਵਲਾਰਾ। ਜੇਵਾ ਸੂਚੀ ਹਰ ਰਸ ਸਾਰਾ, ਸਚ ਕਰਨੀ ਸਾ ਅਬ ਅੰਤਰ ਸੇਵਾ। ਮਨ ਤ੍ਰਿਪਤਾ ਸਿਆ ਅਲਖਾ ਪੇਵਾ, ਜੈ ਜੈ ਦੇਖੋ ਤੈ ਤੈ ਸਾਚਾ। ਬਿਨ ਬੂਜੈ ਝਗਰਤ ਜਗ ਕਾਚਾ, ਗੁਰ ਸਮਝਾਵੈ ਸੋਜੀ ਹੋਈ। ਗੁਰਮੁਖ ਵਿਰਲੈ ਬੂਜੈ ਕੋਈ, ਕਰ ਕਿਰਪਾ ਰਾਖੋ ਰਖਵਾਲੇ। ਬਿਨ ਬੂਜੈ ਪਛੂ ਭੈ ਬੇਤਾਲੇ, ਗੁਰ ਕਹਿਆ ਅਵਰ ਨਹੀਂ ਦੂਜਾ। ਕਿਸ ਕੋ ਦੇਖ ਕਰੋ ਅਨ ਪੂਜਾ, ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ। ਆਤਮ ਚੀਨੈ ਸੋ ਤਦ ਵਿਚਾਰੇ, ਸਾਚ ਹਿਰਦੈ ਸਚ ਪ੍ਰੇਮ ਨਿਵਾਸ। ਪ੍ਰਮਣਤ ਨਾਨਕ ਹਮਤਾ ਕੇ ਦਾਸ, ਗੌੜੀ ਮਹੱਲਾ ਪਹਿਲਾ। ਬ੍ਰਹਮੇ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ। ਜਬ ਪ੍ਰਭ ਸਿਮਰੈ ਤਹੀ ਮਨ ਮਾਨਿਆ, ਐਸਾ ਗਰਭ ਵਿੱਚ ਬੁਰਾ ਸੰਸਾਰੇ। ਜਿਸ ਗੁਰ ਮਿਲੈ ਤਿਸ ਗਰਭ ਨਿਵਾਰੇ, ਰਹਾਉ ਬਲ ਰਾਜਾ ਮਾਇਆ ਅਹੰਕਾਰੀ। ਜਗਨ ਕਰੇ ਬਹੁ ਭਾਰ ਭਾਰੀ, ਬਿਨ ਗੁਰ ਪੁੱਛੈ ਜਾਏ ਪਿਆਰੀ। ਹਰੀ ਚੰਦ ਦਾਨ ਕਰ ਜਸ ਲੈ ਬੈ, ਬਿਨ ਗੁਰ ਅੰਤ ਨਾ ਪਾਏ। ਅਭੇ ਵੈ ਆਪ ਪੁਲਾਏ, ਆਪੇ ਮਤ ਦੇਵੈ ਦੁਰਮਤ। ਹਰਨਾਕਸ਼ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ। ਓ ਪ੍ਰਹਲਾਦ ਉਦਾਰੇ ਕਿਰਪਾ ਧਾਰੀ, ਭੁੱਲੋ ਰਾਵਣ ਮੁਦ ਮੋਗਤ ਅਚੇਤ। ਲੁਟੀ ਲੰਕਾ ਸੀ ਸਮੇਤ, ਗਰਭ ਗਿਆ ਬਿਨ ਸਤਿਗੁਰ ਹੇਤ। ਸਸ ਬਾਹੂ ਮਦ ਕੀਟ ਮਹਿ ਖਾਸਾ, ਹਰਨਾਕਸ਼ ਲੈ ਨਖੇ ਵਿਦਾਸਾ। ਦੈਂਤ ਸੰਘਾਰੇ ਬਿਨ ਭਗਤ ਅਭਿਆਸਾ, ਜਰਾ ਸੰਧ ਕਾਲ ਜਮਨ ਸੰਘਾਰੇ। ਰਤ ਕਵੀਜ ਕਾਮ ਨੇਮ ਵਿਦਾਰੇ, ਦੈਂਤ ਸੰਘਾਰੇ ਸੰਤ ਨਿਸਤਾਰੇ। ਆਪੇ ਸ਼ਾਦਾ ਸਤਿਗੁਰ ਸ਼ਬਦ ਵਿਚਾਰੇ, ਦੂਜੇ ਦਾ ਭਾਏ ਦੈਤ ਸੰਘਾਰੇ। ਗੁਰਮੁਖ ਸੱਚ ਭਗਤ ਨਿਸਤਾਰੇ, ਬੂਡੋ ਬੂਡਾ ਦਰਜੋ ਦੁਰਜੋਜਨ।
पत खोई राम न जान्या करत करता सोई जन को दुख पचे दुख होई जन मेजे सो गुर शब्द न जान्या क्यों सुख पावे परम पुलान्या इक तिल भूले ब्रोहर पछतान्या कांच केस चांडूर न कोई राम न चिन्हे अपनी पत खोई बिन जगदीश न राखे कोई बिन गुर गर्व न मेटिया जाय गुरमत धर्म तीर जहर नाय नानक ना मिले गुण गाय गौड़ी महला पहला चुआ जंतन अंक चढ़ाओ पाठ पिटंबर पिराह पहर हंडावो बिन हर नाम कहाँ सुख पावो क्या पैरो क्या उड़ जगावो बिन जगदीश कहाँ सुख पावो रहाओ कानी कुंडल गल मोतियन की माला लाल निमहली फूल गुलाला बिन जगदीश कहाँ सुख पाला नैन सलोनी सुंदर नारी

0: ਐਨਸ ਪੂਲ ਵਿਸ਼ਾਵੈ ਮਾਲੀ ਬਿਨ ਹਰ ਨਾਮ ਸੋ ਦੇਹੇ ਦੁਖਾਲੀ ਹੈਵਰ ਗੈਵਰ ਨੇਜੇ ਵਾਜੇ ਲਸਕਰ ਨੇ ਵਖਵਾਸੀ ਪਾਜੇ ਬਿਨ ਜਗਦੀਸ਼ ਝੂਟੈ ਦੀ ਵਾਜੇ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ ਤਾਜ ਕੁਲਾ ਸਿਰ ਸਤਰ ਬਣਾਵੋ ਬਿਨ ਜਗਦੀਸ਼ ਕਾਂ ਸੱਚ ਪਾਵੋ ਖਾਨ ਮਲੂ ਕਹਾਵੋ ਰਾਜਾ ਅਵੇ ਤਵੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਬਰ ਸਕਾਜਾ ਹੋਮੇ ਮਮਤਾ ਗੁਰ ਸ਼ਬਦ ਵਿਸਾਰੀ ਸ ਗੁਰਮੁਤ ਜਾਣਿਆ ਰਿਦੇ ਮੁਰਾਰੀ ਪ੍ਰਣੁਤ ਨਾਨਕ ਸ਼ਰਨ ਤੁਮਾਰੀ ਗੌੜੀ ਮੱਲਾ ਪਹਿਲਾ
1: ਸੇਵਾ ਏਕ ਨ ਜਾਨਸ ਅਵਰੈ ਪ੍ਰਪੰਚ ਵਿਆਦ ਵਿਦਿਆਗੇ ਕਵਰੈ ਭਾਈ ਮਿਲੇ ਸਤ ਸਾਚੇ ਸਾਚ ਰੇ ਐਸਾ ਬਾਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਧੋਈ ਰਹਾਉ ਦੋ ਕਵਲ ਸਗਲ ਸੰਸਾਰੇ ਦੁਰਮਤ ਅਗਨ ਜਗਤ ਪ੍ਰਜਾਰੇ ਸੋ ਉਰਦੁਰੈ ਗੁਰ ਸ਼ਬਦ ਵਿਚਾਰੇ ਰਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੇ ਸਹਿ ਆਪਣਾ ਕੀਨਾ ਤਿਸਨਾ ਰਾਚ ਤਤ ਨਹੀਂ ਬੀਨਾ ਕਾਮ ਚ ਤੈ ਕਰਮਾ ਕਾਮਣ ਹਿਤਕਾਰੀ ਕ੍ਰੋਧ ਬਿਨਾ ਸੇ ਸਗਲ ਵਿਕਾਰੀ ਮਾ ਪਤ ਮਤ ਖੋਵੈ ਨਾਮ ਵਿਸਾਰੀ ਪਰ ਕਰ ਚੀਤ ਮਨਮੁਖ ਡੋਲਾਏ ਜਾ ਗਲ ਜੇਵਰੀ ਤੰਦੇ ਲਿਪਟਾਏ ਗੁਰਮੁਖ ਛੁਟਤ ਹਰ ਗੁਣ ਗਾਏ ਜੈ ਜੋ ਤਨ ਵਿਧਵਾ ਪਰ ਕੋ ਦੇਈ ਕਾਮ ਦਾਮ ਚਿਤ ਪਰ ਵਸੈ ਬਿਨ ਪਿਰ ਤ੍ਰਿਪਤ ਨਕ ਬਹੂ ਹੋਈ ਪੜ ਪੜ ਪੋਥੀ ਸਿਮਰਤ ਪਾਠਾ ਵੇਦ ਪੁਰਾਣ ਪੜੈ ਸੁਣਤਾ ਥਟਾ ਬਿਨ ਰਸ ਰਾਤੀ ਮਨ ਬੋ ਨਾਟਾ ਜੋ ਚਾਤਰਿਕ ਜਲ ਪ੍ਰੇਮ ਪਿਆਸਾ ਜਿਉ ਜਿਮੀਨਾ ਜਲ ਮਾਹੀ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹਟ ਕਰ ਮਰੈ ਨਾ ਲੇਖੈ ਪਾਵੈ ਬੇਸ ਕਰੇ ਬਹੁ ਪਰਮ ਲਗਾਵੈ ਨਾਮ ਵਿਸਾਰ ਬਹੁਤ ਪਛੁਤਾਵੈ ਤੂੰ ਮਨ ਹਰ ਜੀਓ ਤੂੰ ਮਨ ਸੁਖਾ ਨਾਮ ਵਿਸਾਰ ਸਹਿ ਸਹਿ ਜਾਮ ਦੁਖ ਰਹਾਉ ਚੂਹਾ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਬਦੂਰ ਨਾਮ ਵਿਸਾਰੀਐ ਸਾ ਕੂੜੋ ਕੂਰ ਨੇਜੇ ਵਾਜੇ ਤਖ ਸਲਾਮਤ ਕੀ ਤਿਸਨਾ ਵਿਆਪੇ ਕਾਮ ਬਿਨ ਹਰ ਜਾਚੀ ਭਗਤ ਨਾ ਨਾਮ ਆਬਾਦ ਅਹੰਕਾਰ ਨਾਹੀ ਪ੍ਰਮੇਲਾ ਮਨ ਦੇ ਪਾਵੈ ਨਾਮ ਸੁਹੇਲਾ ਦੂਜੈ ਭਾਏ ਅਗਿਆਨ ਦੁਹੇਲਾ ਬਿਨ ਦਮ ਕੈ ਸੌਦਾ ਨਹੀਂ ਹਾਟ ਬਿਨ ਬੋਹਿਤ ਸਾਗਰ ਨਹੀਂ ਬਾਟ ਬਿਨ ਗੁਰ ਸੇਵੈ ਘਾਟੇ ਕਾਢ ਤੇ ਤਿਸਕੋ ਵਾਹ ਵਾਹ ਜੇ ਵਾਟ ਦਿਖਾਵੈ ਤਿਸਕੋ ਵਾਹ ਵਾਹ ਜੇ ਸ਼ਬਦ ਸੁਣ ਆਵੈ ਤਿਸਕੋ ਵਾਹ ਵਾਹ ਜੇ ਮੇਲ ਮਿਲਾਵੈ ਵਾਹ ਵਾਹ ਤਿਸਕੋ ਜਿਸਕਾ ਏ ਜੀਓ ਗੁਰਪ੍ਰਸਾਦ ਗੁਰ ਸ਼ਬਦੀ ਮਤ ਅੰਮ੍ਰਿਤ ਪੀਓ ਨਾਮ ਵਡਾਈ ਤਦ ਭਾਣੇ ਦੀਓ ਨਾਮ ਬਿਨਾ ਕਿਉ ਮਿਆ ਜੀਵਾ ਮਾਏ ਅੰਦਨ ਜਾ ਜਪਤ ਰਹੂ ਸਰਣਾ ਤੇਰੀ ਸਰਣਾਏ ਨਾਨਕ ਨਾਮ ਰਤੇ ਪਤ ਪਾਏ ਗੌੜੀ ਮੱਲਾ ਪਹਿਲਾ ਹਉਮੈ ਕਰਦ ਭੇਖੀ ਨਹੀਂ ਜਾਣਿਆ ਗੁਰਮਤ ਗੁਰਮੁਖ ਭਗਤ ਵਿਰਲੇ ਨ ਮਨ ਮਾਨਿਆ ਹੋ ਹੋ ਕਰਤ ਨਹੀਂ ਸਚ ਪਾਈਐ ਹਉਮੈ ਜਾਏ ਬ੍ਰਹਮ ਪਦ ਪਾਈਐ ਰਾਹ ਹਉਮੈ ਕਰ ਰਾਜੇ ਬਹੁ ਬਦ ਧਾਵੈ ਹਉਮੈ ਦਾਪ ਥਪੈ ਖਪੈ ਜਨਮੈ ਮਰ ਆਵੈ ਹੋਮੇ ਨਿਬਰੈ ਗੁਰ ਸ਼ਬਦ ਵਿਚਾਰੇ ਚੰਚਲ ਮਤ ਤਿਆਗੈ ਪੰਚ ਸੰਘਾਰੈ ਆਤਮ ਸਾਚ ਸਹਿਜ ਕਰ ਆਵੋ ਤਾਰਾ ਜਨ ਜਾਣ ਪਰਮ ਗਤ ਪਾਵੈ ਸਚ ਕਰਨੀ ਗੁਰ ਸ਼ਾਹ ਪਰਮ ਚੁਕਾਵੈ ਨਿਰਭੋ ਕੇ ਕਰਤਾੜੀ ਲਾਵੈ ਹੋ ਹੋ ਕਰ ਮਨ ਮਰਨਾ ਕਿਆ ਪਾਵੈ ਪੂਰਾ ਗੁਰ ਭੇਟੈ ਸੋ ਚਕਰ ਚੁਕਾਵੈ ਜੇਤੀ ਹੈ ਤੇਤੀ ਕੋ ਨਾਹੀ ਗੁਰਮੁਖ ਭੇ ਗਿਆਨ ਭੇਟ ਗੁਣ ਗਾਹੀ ਹੋਮੇ ਬੰਧਨ ਬੰਧ ਪਰਾਵੈ ਨਾਨਕ ਰਾਮ ਭਗਤ ਸੁਖ ਪਾਵੈ ਗੌੜੀ ਮੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੇ ਘਰਿਆਇਆ ਬ੍ਰਹਮ ਕਮਲ ਪ੍ਰਯਾਲ ਨ ਪਾਇਆ ਅਗਿਆ ਨਹੀਂ ਲੀਨੇ ਪਰਮ ਭੁਲਾਇਆ ਜੋ ਜੈ ਸੋ ਕਾਲ ਸਿੰਗਾਰਿਆ ਹਮਹਾਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ ਨ ਛੋਡੇ ਬਿਨ ਗੁਰ ਕੀ ਸੇਵਾ ਓ ਅਵਿਨਾਸੀ ਅਲਖ ਭੇਵਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਾਮੋ ਭੁਲੈ ਜਮ ਕਾ ਦੁੱਖ ਸਹਿਣਾ ਮੈਂ ਧਰ ਨਾਮ ਜਿਉਂ ਰੱਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੈ ਮੁਕਾਮ ਸਮਰਨ ਮਰਾਏ ਸੰਚੈ ਮਾਇਆ ਦਾਮ ਮੈਂ ਧਾਰ

ਆਫਰਿਓ ਕਾਲ ਕੂੜ ਸੈਰ ਮਾਰੇ ਨੈਚਲ ਇਸ ਏਕ ਸੱਚਾ ਸਚ ਸੋਈ ਜਿਨ ਕਰ ਸਾਜੀ ਤਿਨੈ ਸਭ ਗੋਈ ਗੋ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਫੇਖ ਭੇਖ ਫਕੀਰਾ ਬੜੇ ਕਹਾਵੇ ਹੋਮੇ ਤਨ ਪੀਰਾ ਕਾਲ ਨ ਛੋੜੇ ਬਿਨ ਸਤਿਗੁਰ ਧੀਰਾ ਕਾਲ ਜਾਲ ਜੈਬਾ ਔਰ ਨੈਣੀ ਕਾਨੀ ਕਾਲ ਸੁਣੈ ਬਿਖ ਨੈਣੀ ਬਿਨ ਸਬਦੈ ਮੂਠੈ ਦਿਨ ਰਹਿਣੀ ਹਿਰਦੇ ਸਾਜ ਵਸੇ ਹਰਨਾਏ ਕਾਲ ਨ ਜੋਏ ਸਾਖ ਸਕੈ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ ਗੌੜੀ ਮਹਲਾ ਪਹਿਲਾ ਬੋਲੈ ਸਾਚ ਮਿਥਿਆ ਨਹੀਂ ਰਾਈ ਚਾਲੈ ਗੁਰਮੁਖ ਹੁਕਮ ਰਜਾਈ ਰਹਿ ਅਤੀ ਸੱਚੇ ਸਰਣਾਈ ਸੱਚ ਕਰ ਬੈਸੇ ਕਾਲ ਨ ਜੋ ਹੈ ਮਨਮੁਖ ਆਵਤ ਜਾਵਤ ਦੁਖ ਮੋਹੈ ਰਹਾਉ ਅਪਿਓ ਪਿਓ ਅਕਥ ਕਥ ਰਹੀ ਹੈ ਨਿਜਕਰ ਬੈਸੈ ਬੈਸ ਸਹਿਜ ਕਰ ਲਈ ਹੈ ਹਰ ਅਸਮਤ ਇਹ ਸੁਖ ਕਹੀਐ ਗੁਰਮਤ ਚਾਲ ਨਹਿ ਚਲ ਨਹੀਂ ਡੋਲੈ ਗੁਰਮਤ ਸਾਜ ਸਹਿਜ ਕਾ ਹਰ ਬੋਲੈ ਪੀਵੈ ਅੰਮ੍ਰਿਤ ਤਤ ਬਿਰੋਲੇ ਸਤਿਗੁਰ ਦੇਖ ਦੀਖਿਆ ਲੀਨੀ ਮੰਤਨ ਅਰਪਿਓ ਅੰਤਰਗਤ ਲੀਨੀ ਗਤਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮਹੰਸ ਸਚ ਜੋਤ ਪਾਰ ਜੈ ਦੇਖੋ ਤੈ ਏਕੰਕਾਰ ਰਹੇ ਨਿਰਾਲਮ ਏਕਾ ਸਚ ਕਰਨੀ ਪਰਮ ਤਤ ਪਾਇਆ ਸੇਵਾ ਗੁਰਚਰਣੀ ਮੰਦਨ ਮੰਦੇ ਮਨ ਮਾਨਿਆ ਚੁਕੀ ਚੁਕੀ ਇਹ ਪਰਣੀ ਇਨਵਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸ ਤਾਰਿਆ ਪ੍ਰਭ ਪਾਏ ਹਮ ਅਵਰਨਾ ਪਾਰਿਆ ਸਾਜ ਮਹਿਲ ਗੁਰ ਅਲਖ ਲਖਾਇਆ ਨਹਿ ਨਹਿ ਚਲ ਮਹਿਲ ਨਹੀਂ ਛਾਇਆ ਮਾਇਆ ਸਾਜ ਸੰਤੋਖੇ ਪਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਮ ਅਲਖੋਈ ਗੌੜੀ ਮਹੱਲਾ ਪਹਿਲਾ ਰਾਮ ਨਾਮ ਜੈ ਚਿਤ ਰਾਪੇ ਜਾਗਾ ਉਪਜੰਪ ਦਰਸ਼ਨ ਕੀ ਜੈ ਤਾਕਾ ਰਾਮ ਨ ਜਪੋ ਭਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਾਹੁ ਗੁਰਮਤ ਰਾਮ ਜਪ ਜਨ ਪੂਰਾ ਕਾ ਦਿਤ ਕਟ ਅਹਿਨਾਦ ਖਬਾਜੇ ਤੂਰਾ ਜੋ ਜਾਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕਾ ਹਿਰਦੇ ਹਰ ਹਰ ਸੋਈ ਤਿਨ ਕਾ ਦਰਸ ਪਰ ਸੁਖ ਹੋਈ ਸਰਬ ਜੀਆ ਮੈਂ ਏਕੋ ਰਾਵੈ ਮਨਮੁਖ ਅਹੰਕਾਰੀ ਫਿਰ ਜੂਨੀ ਭਵੈ ਸੋ ਬੂਜੈ ਜੋ ਸਤਿਗੁਰ ਪਾਏ ਹੋਮੇ ਮਾਰੇ ਸਾਰ ਗੁਰ ਸ਼ਬਦ ਪਾਏ ਅਰਧ ਉਰਧ ਕੀ ਸੰਦ ਕਿਉਂ ਜਾਨੀ ਸੰਦ ਕਿਉਂ ਜਾਣੇ ਗੁਰਮੁਖ ਸੰਦ ਮਿਲੈ ਮਨ ਮਾਨੇ ਅਮ ਪਾਪੀ ਨਿਰਗੁਣ ਕੋ ਗੁਣ ਕਹੀਐ ਕਰੀਐ ਪ੍ਰਭ ਹੋਏ ਦਇਆ ਨਾਨਕ ਜਨ ਤਰੀਐ ਸੋਲਾਸ਼ਟਪਦੀਆ ਗੌੜੀ ਸੋਲਾਸ਼ਟਪਦੀਆ ਗੁਆਰੀ ਹਰੇਰੀ ਗੌੜੀ ਕੀ ਆਏ ਗੌੜੀ ਮਹਾਰਾ ਗੁਣ ਮਹੱਲਾ ਪਹਿਲਾ ਕਿਉਂ ਅੰਕਾਰ ਸਤਿ ਗੁਰ ਪ੍ਰਸਾਦ ਜੋ ਗਾਈ ਕੋ ਗੋਇਲ ਰਾਖੈ ਕਰ ਸਾਰਾ ਐਨਸ ਪਾਲੇ ਰਾਖ ਲਿਓ ਆਤਮ ਸੁਖ ਧਾਰਾ ਏ ਤੁਤ ਰਾਖੋ ਦੀਨ ਦਿਆਲਾ ਤੁਮ ਸਰਣਾਗਤ ਨਦਨਿਆਲਾ ਰਾਓ ਜੈ ਦੇਖੋ ਤੈ ਰਵ ਰਹੇ ਰੱਖ ਰੱਖਣ ਹਾਰਾ ਤੂੰ ਦਇਤਾ ਭੁਗਤਾ ਤੂੰ ਹੈ ਤੂੰ ਪ੍ਰਾਣਿਆ ਧਾਰਾ ਕਿਰਤ ਪਿਆ ਆਦਿ ਉਰਦੀ ਬਿਨ ਗਿਆਨ ਵਿਚਾਰਾ ਬਿਨ ਜੋ ਬੁੱਧ ਉਪਮਾ ਜਗਦੀਸ਼ ਕੀ ਬਿਨ ਸਹਿ ਨਾ ਅੰਧਿਆਰਾ ਜਗ ਬਿਨ ਸਤ ਹਮ ਦੇਖਿਆ ਲੋਭੈ ਅਹੰਕਾਰਾ ਗੁਰਸੇਵਾ ਪ੍ਰਪਾਇਆ ਸਚ ਮੁਕਤ ਦੁਆਰਾ ਨਿਜਕਰ ਮਹਿਲ ਅਪਾਰ ਕੋ ਅਪਰੰਪਰ ਸੋਈ ਬਿਨ ਸਭ ਦੇ ਤਿਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਲੈ ਆਇਆ ਕਹਿ ਲੇ ਕਿਆ ਜਾਏ ਕਿਆ ਫਸੇ ਜਮਜਾਲਾ ਡੋਲ ਬੱਧਾ ਵ ਕਸ ਜੇਬਰੀ ਆਕਾਸ ਪਤਾਲਾ ਗੁਰਮਤਿ ਨਾਮ ਨ ਵਿਸਰੈ ਸਹਿਜੇ ਪਤ ਪਾਈਐ ਅੰਤਰ ਸ਼ਬਦ ਨਿਰੰਧਾਨ ਹੈ ਮਿਲ ਆਪ ਗਵਾਈਐ ਨਦਰ ਕਰੇ ਪਰਵੇ ਆਪਣੇ ਗੁਣ ਅੰਕ ਸਮਾਵੈ ਨਾਨਕ ਮੇਲ ਨ ਚੁਕੈ ਲਾਹ ਸਚ ਪਾਵੇ ਗੌੜੀ ਮਹੱਲਾ ਪਹਿਲਾ ਗੁਰਸ਼ਬਦੀ ਹੋਰ ਪ੍ਰਸਾਦੀ ਪੂਜਾ ਲੈ ਸੋ ਲੈ ਤੋ ਹੋਏ ਨਿਵੇਰਾ ਕਰ ਕਰ ਨਾਮ ਨਿਰੰਜਣਾ ਸੋ ਠਾਕੁਰ ਮੇਰਾ ਬਿਨ ਸਰ ਸ਼ਬਦ ਨ ਬੁਝ ਜੁਟੀ ਹੈ ਦੇਖੋ ਵੀ ਚਾਰਾ ਜੇ ਲੱਖ ਕਰਮ ਕਮਾਵੇ ਬਿਨ ਗੁਰੇ ਅੰਧਿਆਰਾ ਰਾਹੋ ਗਏ ਕਲੀ ਬਾਰੇ ਕਿਆ ਤਿੰਨ ਸਿਉਂ ਕਹੀਐ ਬਿਨ ਗੁਰਬੰਤ ਨ ਸੁਜਈ ਕਿਤ ਬਿਦ ਨਿਰਵਹੀ ਹੈ ਖੋਟੇ ਕੋ ਖਰਾ ਕਹੇ ਖਰੇ ਸਾਰ ਨ ਜਾਣੇ ਅੰਧੇ ਕਾ ਨਾਉ ਪਾਰ ਖੂਕਲੀ ਕਾਲ ਵਡਾਣੇ ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੇ ਮੂਹੇ ਨਹੀਂ ਰੋਤਾ ਆਬਦ ਕੋ ਜਾਤਾ ਕਹੇ ਜਾਤੇ ਕੋ ਆਇਆ ਪਰ ਕੀ ਕਹੋ ਆਪਣੀ ਕਹੇ
अपनो नहीं पाया मीठे को कड़ुआ कहे कड़ुए को मीठा रहते की निंदा करे ऐसा कल में डीठा चेरी की सेवा करे ठाकर नहीं दिसै ओखर निर्भरो लिया माखन नहीं रिसै इस पद जो अर्थाए ले सो गुरु हमारा नानक जी ने आपको सो अपरे अपार।

ਸ਼ਬਦ ਜਿਤ ਦੁਰਮਤ ਹਰੈ ਰਹਾਉ। ਇੰਦਰਪੁਰੀ ਮਹਿ ਸਰ ਪਰ ਮਰਣਾ, ਬ੍ਰਹਮਪੁਰੀ ਨਿਚਲ ਨਹੀਂ ਰਹਿਣਾ। ਸਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬਥਾਲਾ। ਗਿਰ ਤਰ ਧਰਨ ਗਗਨ ਅਰ ਤਾਰੇ, ਸਭ ਰਵ ਸਸ ਪਵਣ ਪਾਵਕ ਨਿਰਾਰੇ। ਦਿਨਸ ਰਹਿਣ ਵਰਤ ਅਰ ਭੇਦਾ, ਸਾਸਤ ਸਿਮਰਤ ਬਿਨ ਸੈਂਕ ਬੇਦਾ। ਤੀਰਥ ਦੇਵ ਦੇਹਰਾ ਪੋਤੀ, ਮਾਲਾ ਤਿਲਕ ਸੋਚ ਪਾਕ ਹੋਤੀ। ਧੋਤੀ ਡੰਡਾਉਤ ਪ੍ਰਸਾਦਨ ਭੋਗਾ, ਗਵਨ ਕਰ ਗੋ ਸਗਲੋ ਲੋਗਾ। ਜਾਤ ਵਰਨ ਤੁਰ ਗਰ ਹਿੰਦੂ, ਪਾਸ਼ ਪੰਖੀ ਅਨਕ ਜੋਨ ਜਿੰਦੂ। ਸਗਲ ਪਾਸਾਰ ਦਿਸੇ ਪਾਸਾਰ, ਬਿਨ ਸਜਾਏ ਗੋ ਸਗਲ ਆਕਾਰ। ਸਹਿਜ ਸਿਫਤ ਭਗਤ ਤਤ ਗਿਆਨਾ, ਸਦਾਨੰਦ ਨਿਚਲ ਸੱਚ ਥਾਨਾ। ਤਾਂ ਸੰਗਤ ਸਾਧ ਗੁਣ ਰਸੈ, ਅਨੁਭਵ ਨਗਰ ਤਾਂ ਸਾਧ ਵਸੈ। ਤਪ ਭਰਮਾ ਸੋਗ ਨ ਚਿੰਤਾ, ਆਵਣ ਜਾਵਣ ਮਿਰਤ ਨ ਹੋਤ। ਤੈ ਸਦਾ ਆਨੰਦ ਅਨੰਦ ਆਕਾਰੇ, ਭਗਤ ਵਸੇ ਕੀਰਤਨ ਆਧਾਰੇ। ਪਾਰ ਬ੍ਰਹਮਕਾਂਤ ਨ ਪਾਰ, ਕੌਣ ਕਰੇ ਤਾ ਕਾ ਵਿਚਾਰ। ਕਉ ਨਾਨਕ ਜਸ ਕਿਰਪਾ ਕਰ, ਨਿਚਲ ਥਾਨ ਸਾਧ ਸੰਗਤ ਰਹਿ। ਗੌੜੀ ਮਹੱਲਾ ਪੰਜਵਾਂ। ਜੋ ਇਸ ਮਾਰੇ ਸੋਈ ਸੂਰਾ, ਜਿਸ ਮਾਰੇ ਸੋਈ ਪੂਰਾ। ਜਿਸ ਮਾਰੇ ਤਿਸ ਵਡਿਆਈ, ਜਿਸ ਮਾਰੇ ਤਿਸਕਾ ਦੁੱਖ ਜਾਈ। ਐਸਾ ਕੁਝ ਦੁਬਦਾ ਮਾਰ ਗਵਾਵੈ, ਇਸ ਮਾਰੇ ਰਾਜੋ ਕਮਾਵੈ ਰਹਾਉ। ਜਿਸ ਮਾਰੇ ਤਿਸ ਕੋ ਭਉ ਨਾਹੇ, ਜਿਸ ਮਾਰੇ ਸੁਨਾਮ ਸਮਾਹੇ। ਜਿਸ ਮਾਰੇ ਤਿਸਕੀ ਤ੍ਰਿਸ਼ਨਾ ਬੁਝੈ, ਜਿਸ ਮਾਰੇ ਸੁਧਰ ਗਹਿ। ਜੁਸ ਮਾਰੇ ਸੁਤਨਵੰਤਾ, ਜੁਸ ਮਾਰੇ ਸੋ ਪਤਵੰਤਾ। ਜੁਸ ਮਾਰੇ ਸੋਈ ਜਤੀ, ਜੁਸ ਮਾਰੇ ਹੋਵੈ ਗਤੀ। ਜੁਸ ਮਾਰੇ ਤਿਸਕਾ ਆਇਆ ਗਨੀ, ਜੁਸ ਮਾਰੇ ਸੁਨਿਚਲ ਧਨੀ। ਜੁਸ ਮਾਰੇ ਸੁਵੜ ਭਾਗਾ, ਜੁਸ ਮਾਰੇ ਸੁਅੰਦਨ ਜਾਗਾ। ਜੁਸ ਮਾਰੇ ਸੋ ਜੀਵਨ ਮੁਕਤਾ, ਜੁਸ ਮਾਰੇ ਸਸਕ ਨਿਰਮਲ ਜੁਗਤਾ। ਜੁਸ ਮਾਰੇ ਸੁ ਸੁਗਿਆਨੀ, ਜੁਸ ਮਾਰੇ ਸੁਸਹਿਜ ਧਿਆਨੀ। ਇਸ ਮਾਰੀ ਬਿਨ ਥਾਏ ਨ ਪਰ ਹੈ, ਕੋਟ ਕਰਮ ਜਾਪ ਤਪ ਕਰੇ। ਇਸ ਮਾਰੀ ਬਿਨ ਜਨਮ ਨ ਮੇਟੇ, ਇਸ ਮਾਰੀ ਬਿਨ ਜਮ ਤੇ ਨਹੀਂ ਛੁੱਟੈ। ਇਸ ਮਾਰੀ ਬਿਨ ਗਿਆਨ ਨ ਹੋਈ, ਇਸ ਮਾਰੀ ਬਿਨ ਝੂਠ ਨ ਧੋਈ। ਇਸ ਮਾਰੀ ਬਿਨ ਸਭ ਕੁਛ ਮਹਿਲਾ, ਇਸ ਮਾਰੀ ਬਿਨ ਸਭ ਕੁਛ ਜੌਲਾ। ਜਾਂ ਕੋ ਪੈ ਕਿਰਪਾਲ ਕਿਰਪਾ ਨਿਧ, ਤਿਸ ਭਾਈ ਕਲਾਸੀ ਹੋਈ ਸਗਲ ਸਿੱਧ। ਗੁਰ ਦੁਬਧਾ ਜੈ ਕੀਆ ਮਾਰੀ, ਕੋ ਨਾਨ ਸੁਬ੍ਰਹਮ ਵਿਚਾਰੀ। ਗੌੜੀ ਮਹਲਾ ਪੰਜਵਾਂ। ਹਰਸ ਜੁਰੇ ਤਾਂ ਸਭ ਕੋ ਮੀਤ, ਹਰਸ ਜੁਰੇ ਤਾਂ ਨਿਚਲ ਚੀਤ। ਹਰਸ ਜੁਰ ਨਾ ਵਿਆਪੈ ਕਾੜਾ, ਹਰਸ ਜੁਰੇ ਤਾਂ ਹੋਏ ਨਿਸਤਾਰਾ। ਰੇ ਮਨ ਮੇਰੇ ਤੂੰ ਹਰਸ ਜੋਰ, ਕਾਜ ਤੁਹਾਰ ਨਾਹੀਂ ਹੋਰ ਰਹਾਓ। ਵੱਡੇ ਵੱਡੇ ਜੋ ਦੁਨੀਆਦਾਰ, ਕਹੁ ਕਾਜ ਨਾਹੀਂ ਗਵਾਰ। ਹਰ ਕਾ ਦਾਸ ਨੀਚ ਗੁਲ ਸੁਣੇ, ਤਿਸਕੇ ਸੰਗ ਖਿਨ ਮੈਂ ਉਧਰ ਹੈ। ਕੋਟ ਮੱਜਣ ਜਾ ਕੇ ਸੁਣ ਨਾਮ, ਕੋਟ ਪੂਜਾ ਜਾ ਕੇ ਹਤਿਆਨ। ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਬਿਦ ਜਾਣੀ। ਮਨ ਆਪਣੇ ਮੈਂ ਫਿਰ ਪ੍ਰਚੇਤ, ਬਿਨਸ ਜਾਇ ਮਾਇਆ ਕਹੇਤ। ਹਰ ਬਨਾਸੀ ਤੁਮਰ ਸੰਗ, ਮਨ ਮੇਰੇ ਰਚ ਰਾਮ ਕੈ ਰੰਗ। ਜਗ ਕਾਮ ਉਤਰ ਸਭ ਭੂਖ, ਜਗ ਕਾਮ ਨਾ ਜੋਹੇ ਦੂਤ। ਜਗ ਕਾਮ ਤੇਰਾ ਵੜ ਗਮਰ, ਜਗ ਕਾਮ ਹੋਵੇ ਤੂੰ ਅਮਰ। ਜਗ ਚਾਕਰ ਕੋ ਨਾਹੀ ਡਾਨ, ਜਗ ਚਾਕਰ ਕੋ ਨਾਹੀ ਮਾਨ। ਜਗ ਦਫਤਰ ਪੁੱਛੇ ਨਾ ਲੇਖਾ, ਜਾ ਕੇ ਚਾਕਰੀ ਕਰੋ ਬਸੇਕਾ। ਜਾ ਕੇ ਊਨ ਨਾਹੀ ਕਾਹੂ ਬਾਤ, ਇੱਕ ਆਪਨ ਕੇ ਭਾਂਤ। ਜਾ ਕੇ ਦ੍ਰਿਸ਼ਟ ਹੋਏ ਸਦਾ ਨਿਹਾਲ, ਮਨ ਮੇਰੇ ਕਰਤਾ ਕੀ ਘਾਲ। ਨਾ ਕੋ ਚਤਰ ਨਾਹੀ ਕੋ ਮੂੜਾ, ਨਾ ਕੋ ਹੀਣ ਨਾਹੀ ਕੋ ਹਸੂਰਾ। ਜਿਤ ਗੁਲਾਇਆ ਤਿਤ ਹੀ ਲਾਗਾ, ਸੋ ਸੇਵਕ ਨਾਨਕ ਜਿਸ ਭਾਗਾ। ਗੌੜੀ ਮਾਲਾ ਪੰਜਵਾਂ। ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤੋ ਜੀਵ ਸਾਖਤ ਨਾਮ ਵਿਸਾਰੀ। ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨ ਸਲਾਕ ਸਦਾ ਤੇ ਰਥੀਆ ਰਾਓ। ਬਿਨ ਸਿਮਰਨ ਤ੍ਰਿਗਰਮ ਕਮਾਸ,
काग बतन बिष्टा महवास बिन सिमरन पय कुकर काम सागत बेस्वपूतन नाम बिन सिमरन जैस सिंह सतारा बोलकूप बोलकूर सागत मुख कारा बिन सिमरन गर्द की न्याई सागत पासम सागत थान पृष्ठ फिराही बिन सिमरन कुकर हरकाया सागत लोभी बांध न पाया बिन सिमरन है आत्म काती सागत नीच तिस कुल नहीं जाती जिस भया कृपाल है ते साध संग तिस सतसंग मिलाया को नानक गुर जगत तराया गोड़ी माला पंजवा गुर के बचन मोहे परम गत पाई गुर पूरे मेरी पैज रखाई गुर के बचन त्यायो मोहे नाओ गुर प्रसाद मोहे लिया मथाओ गुर प्रसाद मोहे मिलिया थाओ राओ गुर के बचन सुन रतन रसन वखाणी गुर कृपा ते अमृत मेरी बाणी गुर के बचन मिटिया मेरा आप गुरु की दया ते मेरा बड़ प्रताप गुरु के बचन मिटिया मेरा परम गुरु के बचन पेख्यो साब ब्रह्म गुरु के बचन किनु राज जोग गुरु के संग तरिया सब लोग गुरु के बचन मेरे कर सिद्ध गुरु के बचन पाया नौ निद जिनकी मेरे गुरु की आसा तिसकी कटिया जम की फासा गुरु के बचन जागया मेरा करम नन गुर भेटिया पार ब्रह्म गौड़ी महला पंजवा तिस गुर को सिमरो सास सास गुर मेरे प्राण सतगुर मेरी रास राव गुर का दर्शन देख देख जीवा गुर के चरण तोय तोय पीवा गुर गिरण नित मजन करो जन्म जन्म की हो मैं मल हारो तिस गुर को चुलाव पाखा महागन ते हाथ दे राखा तिस गुर कह गुरु ढोवो पानी जिस गुर ते अकल गत जानी तिस गुर के गृह पुसोनीत जिस प्रसाद वैरी सब मीत जिन गुर मोह को दिन जियो अपना दास राय आपे मोल लियो आपे लायो अपना प्यार सदस दाते से गुर को करी नमस्कार कल कलेश पै भ्राम दुख लाता को नानक मेरा गुर सम्राता गुड़ी महला पंजवा मिल मेरे गोबिंद अपना नाम देहो नाम बिना त्रिक त्रिक अस नेहो रहाओ नाम बिना जो पहरे खाए जो कुकर जूठन में पाए नाम बिना जो तबिहार जो मृतक मिथ्या सिगार नाम बिसार कर रस भोग सुख सपने नहीं तान में रोग नाम त्याग कर अन काज बिनस जय झूठे सब पाज नाम संग मन प्रीत न लावे कोड़ कर्म कर तो नरक जावे अर्क नाम जिन मन ना यारादा चोर की न्याय जमपुर बादा लागडंबर बहुत विस्तार न बिना झूठे पासारा हर का नाम सोई जान लेकर कृपा नानक जिस दे गोड़ी महला पंजवा आद मद जो अंत निभा है सुसाजन मेरा मन चाहे हर की प्रीत सदा संग चाल दयाल पुरख पूर्ण प्रतपाल राव बिनसत नाही छोड़ न जाए जय पेखा ते रहा समाए सुंदर सुगड़े चतर जी दाता पाई पूत पिता प्रभ माता जीवन प्राण आधार मेरी रास प्रीत लाई कर हृदय निवास महसल काटी गोपाल कर अपना लीनु नजर निहाल सिमर सिमर काटे सब रोग चरण ध्यान सर्व सुख भोग पूर्ण पुरख नवदन नित बाला हर अंतर बाहर सांग रखवाला कहो नानक हर हर पद चीन सर्वसना

ਲੋਕਾਂ ਲਾਲਚ ਝੂਠ ਲਿਖੇ ਵਿਆਦ ਇਹ ਦੇਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ ਪੌੜੀ ਲਲਾ ਲਾ ਔਖਦ ਜਾਹੂ ਦੁਖ ਦਰਦ ਤਹਿ ਮਿਟੇ ਸੁਖ ਨਾਹੂ ਨਾਮ ਔਖਦ ਹੰਝਰ ਦੇ ਹਤਾ ਪੈ ਤੈ ਰੋਗ ਸੁਫਨੇ ਨਹੀਂ ਆਵੈ ਹਰ ਔਖਤ ਸਭ ਘਟ ਹੈ ਭਾਹੀ ਗੁਰਪੂਰੇ ਬਿਨ ਬਿਧ ਨ ਬਣਾਈ ਗੁਰਪੂਰੇ ਸੰਜਮ ਕਰਦੀ ਆ ਨਾਨਕ ਤੋਂ ਫਿਰ ਦੁਖ ਨ ਥੀ ਆ ਸਲੋਕ ਵਾਸਦੇਵ ਸਰਵਤ ਮੈਂ ਊਨਾ ਕਥੂੰ ਠਾ ਹੈ ਅੰਤਰ ਬਾਹਰ ਸੰਗ ਹੈ ਨਾਨਕ ਕਹੇ ਦਰਾਹੇ ਪੌੜੀ ਬਾਬਾ ਵੈਰ ਨਾ ਕਰੀਏ ਕਾਹੂੰ ਘਟ ਘਟ ਅੰਤ ਬ੍ਰਹਮ ਸਮਾਹੂ ਵਾਸਦੇਵ ਜਲ ਥਲ ਮੈਂ ਰਵਿਆ ਗੁਰਪ੍ਰਸਾਦ ਵਿਰਲੇ ਹੀ ਗਭਿਆ ਬੈਰ ਵਿਰੋਧ ਮਿਟੇ ਤਹਿ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣ ਤੇ ਵਰਨ ਚਿਹਨ ਸਲਗਨ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਲੋਕ ਹਾਂ ਹਾਂ ਕਰਤ ਬਹਾਨੀਆ ਸਾਖਤ ਮੁਗਤ ਅਜਾਨ ਰੜਕੂਏ ਜਿਉਂ ਤ੍ਰਿਖਾਵੰਤ ਨਾਨਕ ਕਿਰਤ ਕੁਮਾਨ ਪਬੜੀ ਰਾੜਾ ਰਾੜ ਮਿਟੇ ਸੰਗ ਸਾਧੂ ਕਰਮ ਧਰਮ ਤੱਤ ਨਾਮ ਅਰਾਧੂ ਰੂੜੋ ਜੇ ਵਸਿਓ ਹਰਿਦ ਮਾਹੀ ਹੂਆ ਕੀ ਆੜ ਨਟਤ ਵਿਨਸਾਹੀ ਰਾੜ ਕਰਤ ਸਖਤ ਗੁਬਾਰਾ ਜਹੀਏ ਅਹ ਬੁੱਧ ਵਿਕਾਰਾ ਰਾੜਾ ਗੁਰਮੁਖ ਰਾੜ ਮਟਾਹੀ ਨੈਮ ਖਮੈ ਨਾਨਕ ਸਮਝਾਈ ਸਲੋਕ ਸਾਧੂ ਕੀ ਮਨ ਉਟ ਗਹਾਉਕਤ ਸਿਆਣ ਤਿਆਗ ਗੁਰ ਦੇਖਿਆ ਜੈ ਮਨ ਵਸੇ ਨਾਨਕ ਮਸਤਕ ਭਾਗ ਪੌੜੀ ਸੱਸਾ ਸਰਮ ਪਰਹੀ ਅਵਹਾਰੈ ਸ਼ਸਤਰ ਸਿਮਰਤ ਵੇਦ ਵਿਕਾਰੇ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੁੱਲਣ ਹਾਰ ਹੈ ਤੁਮ ਸਮਰੱਥ ਅਗੰਤ ਅਪਾਰੇ ਸਰਨ ਪਰੈ ਕੀ ਰਾਖ ਦੇ ਅੱਲਾ ਨਾਨਕ ਤੁਮ ਰਹਿ ਬਾਲ ਗੋਪਾਲਾ ਸਲੋਕ ਹੁਦੇ ਮਿੱਟੀ ਤਬ ਸੁਖ ਪੈ ਹੈ ਮਨ ਤਨ ਪੈ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨ ਯੋਗ ਪੌੜੀ ਖਖਾ ਖਰਾਹ ਸਰਾਹੂ ਤਾਹੂ ਜੋ ਖਿਨ ਮੈਂ ਊਣੈ ਸੋ ਪਰ ਪਰਾਹੂ ਖਰਾਹ ਨਿਮਾਣਾ ਹੋਤ ਪਰਾਨੀ ਆਂਦਨ ਜਾਪੇ ਪ੍ਰਭ ਨਿਰਵਾਨੀ ਭਾਵੇ ਖਾਸਮ ਤਾਹੂਆ ਸੁਖ ਦਿੱਤਾ ਪਾਰ ਬ੍ਰਹਮ ਐਸੋ ਅਗਨੰਤਾ ਅਸਾਂਖ ਖਤੇ ਖਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆ ਰਾਸ ਲੋਕ ਸਤਿ ਕਹੋ ਸੁਣ ਮਨ ਮੇਰੇ ਸਰਨ ਪਰੋ ਹਰ ਰਾਹੇ ਉਕਤ ਸਿਆਣਪ ਸਗਲ ਤਿਆਗ ਨਾਨਕ ਲਹਿ ਸਮਾਹੇ ਪੌੜੀ ਸੱਸਾ ਸਿਆਣਪ ਛੱਡ ਅੰਨਾਂ ਹਿਕਮਤ ਹੁਕਮ ਨਾਤੀਅੰਨਾ ਸਹਿਜ ਪਾਤ ਕਰੇ ਚਿਤਰਾਈ ਸੰਗ ਤੁਹਾਰੇ ਇਕ ਨ ਜਾਈ ਸਹੁ ਸਹੁ ਜਪ ਦਿਨ ਰਾਤੀ ਰੇ ਜੀ ਚੱਲੇ ਤੁਹਾਰੇ ਸਾਥੀ ਸਾਧ ਸੇਵਾ ਲਾਹੇ ਜਾਏ ਆਪੇ ਨਾਨਕ ਤਾਂ ਕੋ ਦੁਖ ਨਾ ਵਿਆਪੇ ਸਲੋਕ ਹਰ ਹਰ ਮੁਖਤੇ ਬੋਲਣਾ ਮਨ ਬੂਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਿਹਾ ਥਾਨ ਥਨਾਂਤਰ ਸੋਏ ਪੌੜੀ ਫੇਰੋ ਘਟ ਘਟ ਸਗਲ ਕਹਿ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੁਦੀਪ ਦੁਖ ਭੰਜਨ ਗੁਰ ਗਿਆਨ ਹਾਂ ਛੁਟਕੇ ਹੋਏ ਆਨੰਦ ਤਾਂ ਹੈ ਹਾਂ ਨਹੀਂ ਤਾਂ ਆਪ ਹੱਤੇ ਦੁੱਖ ਜਨਮ ਮਰਨ ਸਤਸੰਗ ਪ੍ਰਤਾਪ ਹੈਤ ਕਰ ਨਾਮ ਦ੍ਰਿੜੈ ਦਿਆਲਾ ਸੰਤ ਸੰਗ ਹੋਤ ਕਿਰਪਾਲਾ ਹੂਆ ਕੁਛ ਨਹ ਕਿਨਹੂ ਕੀਆ ਨਾਨਕ ਸਭ ਕੁਛ ਪ੍ਰਭ ਤੇ ਹੂਆ ਸਲੋਕ ਲੇਖੇ ਕਦੇ ਨਾ ਛੁੱਟੀਐ ਖਨ ਖਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰ ਪੌੜੀ ਲੂਣ ਹਰਾਮੇ ਗੁਨਾਹਗਾਰ ਬੇਗਾਨਾ ਅਲਪਤ ਜੋ ਪਿੰਡ ਜਨ ਸੁਖ ਦੀਏ ਹੈ ਤਹੁਣ ਜਾਣਤ ਤੱਤ ਲਾਹਾ ਮਹਾ ਕਰਨ ਦਸ ਢੂੰਗਣ ਜਾ ਢੂੰਡਣ ਜਾਹੇ ਦੇਣ ਹਾਰ ਦਤਾਰ ਪ੍ਰਭੂ ਨਿਮਖ ਨਾ ਮਨੇ ਵਸਾਏ ਲਾਲਚ ਝੂਠ ਬਕਾਰ ਮੋਹ ਇਹ ਸਪੇ ਮਨ ਮਾਹੇ ਲਪ ਚੋਰ ਨਿੰਦਕ ਮਹਾਂ ਤੈਨੂੰ ਸੰਗ ਬਹਾਏ ਤੁਦ ਭਾਵੇ ਤਾਂ ਬਖਸ਼ ਲਹੈ ਖੋਟੇ ਸੰਗ ਕਰੇ ਹੈ ਨਾਨਕ ਭਾਵ ਹੈ ਪਾਰ ਬ੍ਰਹਮ ਪਹਿਨ ਨੀਰ ਤਰੇ ਸਲੋਕ ਹਾਥ ਪੀਰਤ ਖੇਲ ਤਹਾਸਤ ਪਰਮ ਹੈ ਜਨਮ ਅਨੇਕ ਭਾਵ ਜਲ ਤਹਿ ਕੱਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ
खेलत खेलत आहे हो अनक जून दुख पाहे खेद मिटे साधु मिलत सतगुर बचन समाए खिमा गही सच संच हो आहे अमृत नाम करी कृपा ठाकर पई आनंद सुख बसराम ਵੇਖ ਨਵਾਹੀ ਬਹੁਤ ਲਾਭ ਕਰ ਆਏ ਪਤਵੰਤ ਖਰਾ ਦਲਾਸਾ ਗੁਰਦੀਆ ਆਏ ਮਿਲੇ ਭਗਵੰਤ ਆਪਣ ਕੀਆ ਕਰੇ ਆਪ ਆਗੇ ਪਾਸ਼ੇ ਆਪ ਨਾਨਕ ਸੋਹ ਸਰਹੀਏ ਜੇ ਘਟ ਕਰ ਰਿਹਾ ਵਿਆਪ ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਰਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮੈਂ ਤ੍ਰੈਪੁਨ ਪ੍ਰਭ ਧਾਰ ਹੈ ਅੱਖਰ ਕਰ ਕਰ ਵੇਦ ਵਿਚਾਰ ਹੈ ਅੱਖਰ ਸ਼ਾਸਤਰ ਸਿਮਰ ਪੁਰਾਨਾ ਅੱਖਰ ਨਾਦ ਕਥਨ ਬਖਿਆਨਾ ਅੱਖਰ ਮੋਹਤ ਜੁਗਤ ਭੈ ਪਰਮਾ ਅੱਖਰ ਕਰਮ ਕਿਰਤ ਸਚ ਧਰਮਾ ਦ੍ਰਿਸ਼ਟ ਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਅਗਮ ਮਸਤਕ ਲੇਖਾ ਵੱਤੀ ਉਰਜ ਰਿਹੋ ਸਭ ਸੰਗ ਅਨੂਪ ਰੂਪਾ ਵੱਤੀ ਉਸਤ ਕਹਿਰ ਨਾ ਜਾਹ ਮੁਖੋਦ ਹਾਰੀਆ ਮੋਹੀ ਦੇਖ ਦਰਸ ਨਾਨਕ ਬਲੇ ਹਾਰੀਆ ਸਲੋਕ ਹੈ ਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਮੈ ਦੁੱਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਦਾਨ ਜਾਂ ਕੇ ਸਦਾ ਵਿਵੇਕ ਹੇ ਅਪਰ ਪਰ ਹਰ ਹਰ ਹਰ ਭੀ ਹੋਵਨ ਹਾਰ ਹੇ ਸੰਤੋ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕਰ ਹੋ ਦਾਸ ਨੋ ਮੈਂ ਨਿਰਗੁਣ ਗੁਣ

Guru.

ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ।

ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ

ਸਭ ਧਿਆਵਹ ਸਭ ਧਿਆਵਹ ਤੁਲਦੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਦੀ ਤੂੰ ਜੀਆਂ ਕਾ ਦਾਤਰ ਹਰ ਧਿਆਵਹ ਸੰਤੋ ਜੀ ਸਭ ਦੁੱਖ ਵਿਸਾਰਣਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ

ਜੋ ਸੇਵਹਿ ਜੋ ਸੇਵਹਿ ਤੁਧ ਜੀਹਿ ਜਾਣ ਨਾਨਕ ਤਿਨ ਕੁਰਬਾਣ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਪਹਿ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਵਾਸੀ

ਚਾਹੋ ਸੰਬਦ ਸਤਰ ਸਹਿਸ ਪਨਿਜੈ ਅਰਧ ਸਹਿਸ ਫੁਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰਥ ਤਦ੍ਰਿਵ ਗ੍ਰੰਥ ਸੁਧਾਰਾ।

ਸੰਬਦ ਸਤਰਾ ਸਹਿਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਣ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ।

ਤਾਰਿਆਨ ਸਾਧ ਜਨਾ ਕੈ ਸੰਗ ਭਵਜਲ ਤਾਰਿਆਨ ਸਾਕਿਤ ਨਿੰਦਕ ਦੁਸ਼ਟ ਖਿਣ ਮਾਹੇ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਣੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ।

ਗਿਆਨੀ ਨਾਨਕ ਦਾਸ ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਵਾਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਜੀ ਜਸਦੀਪ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ ਉਹ ਮਹਿੰਦਰ ਕੌਰ ਸੱਚੇ ਪਾਤਸ਼ਾਹ ਜੀ ਉਹ ਸਮੂਹ ਬਸਰਾ ਪਰਿਵਾਰ ਵੱਲੋਂ ਨਸੀਬ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ ਰਮਨਦੀਪ ਸਿੰਘ ਦੇ ਜਨਮ ਦਿਨ ਤੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਸੱਚੇ ਪਾਤਸ਼ਾਹ ਜੀ ਅੱਠਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਜਸਪਾਲ ਕੌਰ ਸਮੂਹ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ
ਕਰੇ ਪਾਕਸਾਨ ਸੋਜ ਪਵਿੱਤਰਾ ਹਲਾਮ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਦਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ ਸੁਆ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੌਰਾਨ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਜਿੰਨੇ ਪਿਆਰੇ ਗੁਰਸਿੱਖ ਮਾਈ ਭਾਈ ਜੁੜ ਬੈਠੇ ਹੋ, ਕਲਗੀਧਰ ਪਾਤਸ਼ਾਹ ਮਰਦ ਅਗੰਬੜਾ ਵਰਿਆਮ ਅਕੇਲਾ, ਸਤਿਗੁਰੂ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਜ਼ਰੂਰ ਬੁਲਾਓਗੇ ਆਸ ਰੱਖਦਾ ਹਾਂ ਜੀ। ਦੋਨੋਂ ਹੱਥ ਜੋੜ ਕੇ ਰਸਨਾ ਦੁਆਰੇ ਬੋਲਿਆ ਕਰੋ, ਵਾਹਿਗੁਰੂ ਜੀ ਕਾ

ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਕੰਨਾਂ ਰੂਪੀ ਡੋਨਿਆਂ ਨਾਲ ਨਾਮ ਰੂਪੀ ਅੰਮ੍ਰਿਤ ਛਕ ਛਕ ਕੇ ਆਨੰਦ ਆਨੰਦ ਪ੍ਰਾਪਤ ਕੀਤੇ ਨੇ। ਬਿਲਕੁਲ ਮੇਰੇ ਗੁਰਦੇਵਾਂ ਦੇ ਅੰਮ੍ਰਿਤ ਬਚਨ ਤੁਹਾਡੇ 'ਤੇ

ਆਏ ਨੇ। ਬਿਲਕੁਲ ਤੁਸੀਂ ਉਹ ਗੁਰੂ ਦਰਬਾਰ ਵਿੱਚ ਸੱਜੇ ਹੋਏ ਅੰਮ੍ਰਿਤ ਬਾਣੀ ਸਰਵਣ ਕਰਕੇ ਹਿਰਦੇ ਦਾ ਆਨੰਦ ਪ੍ਰਾਪਤ ਕਰਦੇ ਅਤੇ ਨਾਲ ਦੀ ਨਾਲ ਗੁਰੂ ਚਰਨਾਂ 'ਚ ਇਹ ਵੀ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ, ਮੇਰੇ ਮੋਹਣ, ਹਾਂਜੀ ਮੇਰੇ ਮੋਹਣ, ਹੇ ਮੇਰੇ ਮਨ ਨੂੰ ਮੋਹਣ ਵਾਲੇ ਸੱਚੇ ਸਤਿਗੁਰੂ ਕਿਰਪਾਲੂ ਜੀ, ਮੇਰੇ ਮੋਹਣ ਸਰਵਣੀ ਸਰਵਣੀ ਇਹ ਨਾ ਸੁਣਾਏ। ਇਹ ਕੰਨਾਂ ਵਿੱਚ ਆਵਾਜ਼ ਨਾ ਪਵੇ ਕਿਹੜੀ, ਸਾਕਤ ਗੀਤ ਨਾਦ ਧੁਨ ਬੋਲਤ ਬੋਲ ਅਜਾਏ, ਉਹ ਧੁਨ ਉਹ ਆਵਾਜ਼ ਮੇਰੇ ਕੰਨਾਂ ਵਿੱਚ ਕਦਾਚਿਤ ਨਾ ਪੈ ਜਾਵੇ, ਜਿਸ ਭੈੜੀ ਆਵਾਜ਼ ਨੂੰ ਸੁਣ ਕੇ ਮੇਰੇ ਅੰਦਰ ਦੀ ਚੰਚਲਤਾ ਵੱਧ ਜਾਵੇ। ਬਸ ਮੇਰੇ ਕੰਨਾਂ ਵਿੱਚ ਉਹ ਅੰਮ੍ਰਿਤ ਬਾਣੀ ਦੀ ਆਵਾਜ਼ ਪਵੇ, ਗੂੰਜਾ ਪੈਣ, ਜਿਸ ਅੰਮ੍ਰਿਤ ਬਾਣੀ ਨੂੰ ਸੁਣ ਕੇ ਮੇਰੇ ਹਿਰਦੇ ਦਾ ਖੇੜਾ ਸ਼ਬਦ ਦਾ ਆਨੰਦ ਮਾਣ ਸਕੇ। ਉਹ ਤੁਸਾਂ ਨੇ ਕਾਰਜ ਕੀਤਾ ਹੈ, ਗੁਰੂ ਕੀ ਕਿਰਪਾ ਵਰਤੀ ਹੈ। ਇਹ ਸਰਵਣ ਹੋ ਮੇਰੇ ਹੋ ਸੱਚ, ਹਾਂਜੀ ਸੁਣਨਾ ਨੂੰ ਪਠਾਏ, ਸੱਚ ਸੁਣਨਾ ਨੂੰ ਪਠਾਏ। ਕੀ ਕੀਤਾ ਹੈ, ਸਰੀਰ ਲਾਏ, ਸਰੀਰ ਨਾਲ ਹੀ ਲੱਗੇ ਨੇ। ਸੁਣੋ ਸਤ ਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋਆ, ਬਾਣੀ ਸੁਣਦਿਆਂ ਸੁਣਦਿਆਂ ਅੰਮ੍ਰਿਤ ਬਾਣੀ ਅੰਦਰ ਖੇੜਾ ਆਉਂਦਾ ਹੈ। ਸੌਖਾ ਜਿਹਾ ਬੋਲ ਇੱਕ ਹੋਰ ਪੜੋ, ਲੜੀਵਾਰ ਸ਼ਬਦ ਵੱਲੇ ਆਈਏ, ਨਾਲ ਨਾਲ ਤੁਸਾਂ ਨੇ ਕਹਿ ਲੈਣਾ ਜੇ ਦੁੱਖ ਰੋਗ, ਬੋਲੋ ਗੱਜ ਕੇ ਦੁੱਖ, ਜੇ ਬੋਲਦੋਗੇ ਤੇ ਹੋ ਸਕਦਾ ਗੁਰੂ ਦੀ ਹੁਰੇ ਰਹਿਮਤ ਆ ਜਾਵੇ। ਕਿਸੇ ਦੇ ਗੋਡੇ ਦੁਖਦੇ, ਕਿਸੇ ਦਾ ਲੱਕ ਦੁਖਦਾ, ਕਿਸੇ ਦਾ ਸਿਰ ਦੁਖਦਾ, ਕਿਸੇ ਦਾ ਕੁਝ ਦੁਖਦਾ ਹੈ ਤਾਂ ਮਹਾਰਾਜ ਹੁਣੇ ਕਿਰਪਾ ਕਰਦੇ ਨੇ, ਉਹਦੇ ਘਰ ਘਾਟਾ ਥੋੜ੍ਹੀ ਕੋਈ ਹੈ। ਸਾਚੇ ਸਾਹਿਬਾ ਕਿਆ ਨਾ ਹੀ ਘਰ, ਸਭ ਕੁਝ ਉਹਦੇ ਘਰ ਵਿੱਚ, ਸਭ ਦਵਾਈਆਂ ਸਭ ਇਲਾਜ ਉਹਦੇ ਵਿੱਚ ਨੇ। ਇੱਕ ਚੇਤਾ ਰੱਖੋ, ਬੰਦਾ ਇਲਾਜ ਜਿੰਨਾ ਮਰਜ਼ੀ ਕਰਾਵੇ, ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਜਿੰਨੀਆਂ ਮਰਜ਼ੀ ਲਈ ਜਾਵੇ, ਵਧੀਆ ਤੋਂ ਵਧੀਆ ਡਾਕਟਰਾਂ ਕੋਲ ਤੁਰਿਆ ਜਾਵੇ, ਪਰ ਇੱਕ ਗੱਲ ਪੱਕੀ ਹੈ, ਜਿੰਨਾ ਚਿਰ ਵਿੱਚ ਮੇਰਾ ਗੁਰੂ ਹਾਜ਼ਰ ਨਹੀਂ ਨਾ ਹੁੰਦਾ, ਉਹਨਾਂ ਚਿਰ ਦਵਾਈਆਂ ਕੰਡ ਨਹੀਂ ਕਰਦੀਆਂ। ਜਦੋਂ ਗੁਰੂ ਹਾਜ਼ਰ ਹੁੰਦਾ ਹੈ ਉਦੋਂ ਨੋਰਮਲੀ ਕਿਰਪਾ ਵਰਤ ਜਾਂਦੀ ਹੈ। ਕਹਿੰਦੇ ਜੀ ਆਹ ਮਾਮੂਲੀ ਜੀ ਦਵਾਈ ਖਾਧੀ ਸੀ, ਬਸ ਇਹਦੇ ਨਾਲ ਹੋ ਗਿਆ। ਗੁਰੂ ਦੇ ਬੋਲ ਢੁੱਕਦੇ ਨੇ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਜਦੋਂ ਆਪ ਖੜ ਜਾਂਦਾ ਹੈ ਨਾ ਉਦੋਂ ਦਵਾਈ ਰਾਸ ਆ ਜਾਂਦੀ ਹੈ, ਵਰਨਾ ਆਉਂਦੀ ਨਹੀਂ ਹੈ। ਤਾਂ ਤੁਸੀਂ ਕਹੋਗੇ ਜ਼ਰੂਰ ਦੁੱਖ, ਬੋਲੋ ਹੁਣ ਤਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਦੇ ਹੋ, ਇਹੀ ਗੁਰੂ ਕੀ ਕਿਰਪਾ ਹੈ। ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ।

ਬਾਣੀ ਅਰਦਾਸ ਕੀਤੀ ਜਾਵੇ। ਗਰੀਬ ਨਵਾਜ ਪ੍ਰਵਾਨ ਕਰ ਲਓ, ਮੇਰਾ ਜੀਵਨ ਹੀ ਅੰਮ੍ਰਿਤ ਬਾਣੀ ਬਣ ਜਾਵੇ। ਤੁਹਾਡੇ ਤੇ ਕਿਰਪਾ ਹੈ, ਦੂਰ ਨੇੜੇ ਮਾਈ ਭਾਈ ਘਰਾਂ ਵਿੱਚ ਵੀ ਅੰਮ੍ਰਿਤ ਬਾਣੀ ਦਾ ਜ਼ਰੂਰ ਬਰ ਜ਼ਰੂਰ ਆਨੰਦ ਪ੍ਰਾਪਤ ਕਰਦੇ ਨੇ। ਕੇਵਲ ਗੁਰੂ ਕੀ ਅੰਮ੍ਰਿਤ ਬਾਣੀ ਦੀ ਕਥਾ, ਅੰਮ੍ਰਿਤ ਬਾਣੀ ਦਾ ਕੀਰਤਨ, ਕਥਾ ਕਹਾਣੀਆਂ ਉਹੀ ਹੁੰਦੀਆਂ ਜੇ ਜਿਹਦੇ ਵਿੱਚ ਕੇਵਲ ਗੁਰੂ ਦੇ ਸ਼ਬਦ ਦੀ ਵਿਚਾਰ ਹੋਵੇ। ਬਸ ਉਸ ਸ਼ਬਦ ਦੀ ਵਿਚਾਰ ਵਿੱਚ ਹੀ ਵਾਰਤਾ ਚੱਲਦੀ ਜਾਵੇ ਤੇ ਆਨੰਦ ਹੈ। ਬਸ ਮਹਾਰਾਜ ਨੇ ਉਹੀ ਕਥਾ ਕਰਨ ਵਾਸਤੇ ਅੰਮ੍ਰਿਤ ਬਾਣੀ ਵਿੱਚ ਪਾਵਨ ਉਪਦੇਸ਼ ਸੰਦੇਸ਼ ਬਖਸ਼ਿਸ਼ ਕੀਤਾ ਹੈ। ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ, ਦਰਦ ਦਰਦ ਦਲਦਰ ਦੁੱਖ ਲੱਥਾ ਲੈ ਜਾਂਦੇ ਨੇ, ਲੈ ਜਾਂਦੇ ਕਿ ਖਤਮ ਹੋ ਜਾਂਦੇ ਨੇ ਕਿ ਨਾਸ ਹੋ ਜਾਂਦੇ ਨੇ। ਗੁਰੂ ਸਵਾਰੀ ਸੰਗਤ ਜੀ, ਕੱਲ ਆਪਾਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਆਪ ਜੀ ਨਾਲ ਸਾਂਝ ਕਰਨ ਦਾ ਯਤਨ ਕੀਤਾ ਸੀ। ਸ਼ਬਦ ਦੀ ਆਰੰਭਤਾ ਹੋਈ ਸੀ, ਸ਼ਬਦੋ ਹੀ ਭਗਤ ਜਾਪ ਦੇ ਜਨਕੀ ਬਾਣੀ ਸੱਚੀ ਹੋਏ, ਤਾਂ ਚਾਰ ਪਦੇ ਸ਼ਬਦ ਦੇ ਆਪ ਜੀ ਨਾਲ ਸਾਂਝ ਪਾਉਣ ਦਾ ਯਤਨ ਕੀਤਾ ਸੀ। ਬਾਕੀ ਦਾ ਸ਼ਬਦ ਜੋ ਵਿਚਾਰ ਹੈ ਗੁਰੂ ਬਖਸ਼ਿਸ਼ ਕਰੇ, ਸਾਂਝ ਕਰਨ ਦਾ ਨਿਮਾਣਾ ਜਾਂ ਯਤਨ ਕਰੀਏ, ਤੁਹਾਡੀ ਇਕਾਗਰਤਾ ਬਣ ਗਈ ਹੈ। ਸਾਰੀ ਸੰਗਤ ਰਲ ਮਿਲ ਕੇ ਹਾਜ਼ਰੀ ਇੱਕ ਵਾਰ ਲਓ ਤੇ ਗੱਜ ਕੇ ਆਖੋ

जुआरी दोए हाथ चार, जुआ बाजी हारी। जिवे जुआ खेडन वाला जुआ करद्या करद्या किधरे जित जावे ते अंत नूं सब कुछ ही हार जांदा है। सुहाणियां दीआं कहावतां ने भी जुआ खेडन वाले घर दे भांडे भी वेच लैंदा हार जांदा। इत्थों तक पांडुआं ने ते अपनी घरवाली दाते लाली हार गए तां उहनां दा हाल इह बण गिआ। तां महाराज कहिंदे चले जुआरी दोए हथ झार। जिवे जुआ खेडन वाला अपने हथ झाड़ के तल जांदा कहिंदा जी बाजी हार गए ने, ता गरीब नवाज गुरु अर्जन देव महाराज सचे पातशाह जी कृपा करते ने जिन्हां ने मेरे वाहिगुरु जी की बंदगी नहीं कीती, उहदी इबादत नहीं कीती, मनमुख ने हंकारी ने सवासा रूपी बाजी हार जांदे ने, इन्हां सवासा का लाहा प्राप्त नहीं कीता, वह कौन ने सतगुरु जी किहड़े पुरश ने? ता गुरु अमरदास जी कहिंदे मनमुख अहंकारी। उहनां दी डेफिनेशन दिंदे ने ਉਹ ਮਨ ਦੇ ਮਗਰ ਤੁਰਨ ਵਾਲੇ ਨੇ, ਗੁਰੂ ਤੋਂ ਦੂਰ ਨੇ ਅਤੇ ਹੰਕਾਰ ਦੇ ਵਿੱਚ ਗਲਤਾਨ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੈ, ਹਾਂਜੀ ਉਹਨਾਂ ਨੂੰ ਪਤਾ ਹੀ ਨਹੀਂ ਹੈ, ਸਮਝਦੇ ਨਹੀਂ ਹੈ ਮਨ ਦੇ ਮਗਰ ਤੁਰਨ ਵਾਲੇ ਵੀ ਬੰਦਗੀ ਕੀ ਹੈ, ਭਗਤੀ ਕੀ ਹੈ, ਸ਼ਬਦ ਕੀ ਹੈ, ਉਹ ਸੋਝੀ ਲੈਣ ਦਾ ਯਤਨ ਨਹੀਂ ਕਰਦੇ। ਉਹਨਾਂ ਦੀ ਤੇ ਗੱਲ ਇੱਦਾਂ ਕਹਿ ਦਈਏ ਜਿਵੇਂ ਬਾਂਦਰ ਹੁੰਦਾ ਹੈ ਨਾ, ਬਾਂਦਰ ਉਹਦੇ ਗਲ ਵਿੱਚ ਕਿਸੇ ਨੇ ਮਣੀ ਪਾ ਦਿੱਤੀ, ਹਾਂਜੀ ਬਾਂਦਰ ਦੇ ਗਲ ਵਿੱਚ ਕਿਸੇ ਨੇ ਮਣੀ ਪਾ ਦਿੱਤੀ ਵੀ ਮਣੀ ਬੜੀ ਕੀਮਤੀ ਹੈ, ਪਰ ਉਹਨੂੰ ਵਿਚਾਰੇ ਨੂੰ ਸਮਝਦਾ ਹੀ ਨਹੀਂ ਹੈ, ਉਹ ਮਣੀ ਦੀ ਕੀਮਤ ਨਹੀਂ ਜਾਣਦਾ ਵੀ ਮਣੀ ਬੜੀ ਕੀਮਤੀ ਹੈ। ਦੂਜਾ ਪ੍ਰਮਾਣ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇੱਕ ਡੱਡੂ ਹੈ, ਉਹ ਚਿੱਕੜ ਦੇ ਵਿੱਚ ਰਹਿੰਦਾ ਅਤੇ ਲਾਗੇ ਹੀ ਉਹਦੇ ਬਿਲਕੁਲ ਕਮਲ ਦਾ ਫੁੱਲ ਹੈ, ਭੌਰਾ ਅਤੇ ਕਿੱਧਰੋਂ ਉਡਾਰੀਆਂ ਮਾਰਦਾ ਘੂੰ ਘੂੰ ਘੂੰ ਘੂੰ ਕਰਦਾ ਕਰਦਾ ਗੁਲਾਬ ਦੇ ਫੁੱਲ ਤੇ ਆ ਕੇ ਸੁਗੰਧੀ ਲੈ ਕੇ ਤੇ ਆਨੰਦ ਮਾਣ ਜਾਂਦਾ ਹੈ, ਤੇ ਡੱਡੂ ਕੋਲ ਰਹਿੰਦਾ ਹੀ ਗੜੈ ਗੜੈ ਕਰੀ ਜਾਂਦਾ, ਉਹਨੂੰ ਪਤਾ ਨਹੀਂ ਹੈ। ਤੀਜਾ ਬੋਲ ਭਾਈ ਸਾਹਿਬ ਜੀ ਕਹਿੰਦੇ ਇੱਕ ਕੜਛੀ ਹੈ, ਉਹ ਸਬਜ਼ੀਆਂ ਭਾਜੀਆਂ ਵਿੱਚ ਤਾਂ ਘੁੰਮਦੀ ਫਿਰਦੀ ਹੈ, ਪਰ ਬਦਕਿਸਮਤੀ ਹੈ ਵੀ ਜਿਹੜਾ ਖੜਛੀ ਫੇਰਨ ਵਾਲਾ ਬਰਤਨਾਂ ਦੇ ਵਿੱਚ ਸਬਜ਼ੀਆਂ ਭਾਂਡਿਆਂ ਦੇ ਵਿੱਚ, ਉਹ ਦੂਜੇ ਨੂੰ ਕਹਿੰਦਾ ਜਰਾ ਸਵਾਦ ਚੱਕ ਕੇ ਦੱਸਾਂ ਵੀ ਕਿਵੇਂ ਦੀ, ਉਹਨੂੰ ਸਵਾਦ ਨਹੀਂ ਆਉਂਦਾ, ਫਿਰਦੀ ਵਿੱਚ ਹੀ ਹੈ। ਇੱਕ ਦੁੱਧ ਵੇਚਣ ਵਾਲਾ ਹੈ, ਉਹ ਦੁੱਧ ਤਾਂ ਵੇਚ ਲੈਂਦਾ, ਨਿਆਣੇ ਤਰਸਦੇ ਰਹਿੰਦੇ ਨੇ, ਪਰ ਉਹ ਖਲ ਪੱਠੇ ਲੈ ਆਉਂਦਾ। ਤੇਵੇਂ ਜਿਹੜਾ ਮਨਮੁੱਖ ਪੁਰਸ਼ ਹੈ ਗੁਰੂ ਦੇ ਸ਼ਬਦ ਨੂੰ ਜਾਣਦਾ ਨਹੀਂ ਹੈ, ਕਈ ਵਾਰ ਕੋਲ ਰਹਿੰਦਿਆਂ ਹੋਇਆ ਵੀ ਤੁਸੀਂ ਕਹੋਗੇ ਜੀ ਇਹ ਬੋਲ ਕਿੱਦਾਂ ਦੇ ਨੇ, ਤਾਂ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਸੋਹਣੇ ਬੋਲ ਲਿਖੇ ਨੇ, ਕਹਿੰਦੇ ਨੇ ਰਤਨ ਰਤਨ ਮਨੀ ਗੱਲ ਬਾਂਦਰ ਹੈ, ਰਤਨ ਮਨੀ ਗੱਲ ਬਾਂਦਰ ਹੈ, ਕਿਹੋ ਕੀਮ ਨਾ ਜਾਣੇ, ਉਹਨੂੰ ਕੀਮਤ ਦਾ ਪਤਾ ਹੀ ਨਹੀਂ ਹੈ। ਮਨਮੁੱਖ ਪੁਰਸ਼ ਨੂੰ ਸਵਾਸਾਂ ਦਾ ਪਤਾ ਹੀ ਨਹੀਂ ਹੈ ਵੀ ਇਹ ਸਵਾਸ ਬੜਮੁੱਲੇ ਨੇ, ਇੱਕ ਇੱਕ ਸਵਾਸ ਜਿਹੜਾ ਨਾ ਮੁੱਲ ਕੋਈ ਨਹੀਂ ਹੈ, ਕਦੇ ਮੁੱਲ ਪੈਂਦਾ ਹੀ ਨਹੀਂ ਹੈ। ਕਿੱਧਰੋਂ ਮੁੱਲ ਮਿਲਦੇ ਹੁਣ ਤਾਂ ਬੜੇ ਬੜੇ ਲੋਕ ਅਮੀਰ ਕਹਾਉਂਦੇ ਨੇ, ਉਹ ਤਾਂ ਬਾਜ਼ਾਰ ਚੋਂ ਖਰੀਦ ਲਿਆਉਂਦੇ। ਰਤਨ ਮਣੀ ਗੱਲ ਬਾਂਦਰ ਹੈ, ਕਿਹੋ ਕੀਮ ਨਾ ਜਾਣੇ, ਕੜਛੀ ਸਾਓ ਨਾ ਸੰਭਲ, ਕੜਛੀ ਸਾਓ ਸਵਾਦ ਨਹੀਂ ਜਾਣਦੀ, ਕੜਛੀ ਸਾਵ ਨਾ ਸੰਭਲੈ ਭੋਜਨ ਰਸ ਖਾਣੈ, ਕੜਛੀਆਂ ਫਿਰਨ ਸਵਾਓ ਨਾ ਜਾਣਨ ਸੁੰਜੀਆਂ, ਕੜਛੀ ਸਾਵ ਨਾ ਸੰਭਲੈ ਭੋਜਨ ਰਸ ਖਾਣੈ। ਤੀਜਾ ਬੋਲ ਡੱਡੂ ਚਿੱਕੜ ਵਾਸ ਹੈ, ਡੱਡੂ ਚਿੱਕੜ ਵਾਸ ਹੈ, ਕਮਲੈ ਨਾ ਸਿਆਣੈ, ਨਾਭ ਕਥੂਰੀ ਮਿਰਗ।

ਮਨਮੁਖ ਪੁਰ ਜਿਹੜਾ ਰੱਬ ਤੋਂ ਭੁੱਲ ਗਿਆ ਹੈ, ਜਨਮ ਨੂੰ ਹਾਰ ਕੇ ਜਾ ਰਿਹਾ ਹੈ, ਜੁਆਰੀ ਹਾਰ ਜਾਂਦੇ ਨੇ ਤੇਵੇਂ ਹਾਰ ਜਾਂਦਾ ਹੈ। ਮਨਮੁੱਖ ਦਾ ਮਨ ਜਿਹੜਾ ਹੈ ਨਾ, ਉਹ ਭੜਕਦਾ ਹੈ, ਭੜਕਦਾ ਹੈ, ਭੜਕਦਾ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਸੋਹਣੀ ਲਿਖੀ ਹੈ, ਇੱਕ ਵਾਰ ਤੁਸੀਂ ਆਖੋ ਜ਼ਰੂਰ, ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਸਾਹਿਬ ਜੀ ਕਹਿੰਦੇ, ਜਿਉਂ ਬਹੁ ਮਿੱਤੀ ਵੇਸਵਾ ਤਿਹੋ ਪੱਖਾਂ ਨੂੰ ਕਾ ਲੰਕ ਲਗਾਵੇ। ਫਿਰ ਅਰਜ ਕਰ ਲੱਗਾ ਜੀ, ਜਿਉਂ ਜਿਵੇਂ ਬਹੁ ਬਹੁਤੇ ਮਿੱਤ ਮਿੱਤਰਾਂ ਵਾਲੀ ਵੇਸਵਾ ਗਣਕਾ ਤਿਹੋ ਤਿੰਨਾਂ ਨੂੰ ਪੱਖਾਂ ਨੂੰ ਕਲੰਕ ਲਗਾਵੇ। ਤਿੰਨਾਂ ਪੰਖਾਂ ਨੂੰ ਕਲੰਕੀ ਬਣਾ ਦਿੰਦੀ ਹੈ, ਨਾਨਕਿਆਂ ਨੂੰ, ਦਾਦਕਿਆਂ ਨੂੰ, ਤਾਂ ਸਹੁਰੇ ਪਰਿਵਾਰ ਨੂੰ ਕਲੰਕੀ ਕਰ ਦਿੰਦੀ ਹੈ। ਮਨਮੁੱਖ ਪੁਰਸ਼ ਕਲੰਕੀ ਕਰ ਜਾਂਦਾ ਜੇ, ਉਹਦਾ ਮਨ ਬੜਾ ਅੱਠਾਂ ਟੁਕੜਿਆਂ ਵਿੱਚ ਹੋਇਆ ਜੇ। ਜਿਉਂ, ਫਿਰ ਸੁਣੋ, ਜਿਉਂ ਬਹੁ, ਕੱਲਾ ਕੱਲਾ ਅੱਖਰ ਮੈਂ ਪੜ੍ਹਨਾ, ਅੱਖਰ ਅਰਥ ਕਰਨ ਤੋਂ ਬਿਨਾਂ ਸਮਝ ਆਵੇਗੀ। ਜਿਉਂ

ਹੋਰ ਨਾ ਮੋਹਰਾ ਮਿੱਠਾ ਹੋਏ ਪਚਾਵਾ, ਕੰਡੇ ਹੇੜੇ ਮਿਰਗ ਜਿਉਂ ਦੀਪਕ ਹੇਤ ਪਤੰਗ ਜਲਾਵੈ, ਦੋਹੀ ਸਰਾਈ ਜ਼ਰਦ ਰੂ ਪੱਥਰ ਬੇੜੀ ਪੂਰ ਡਬਾਵੈ। ਪੱਥਰ ਦੀ ਬੇੜੀ ਤਾਂ ਸਭ ਨੂੰ ਡੋਬ ਦੇਵੇਗੀ, ਪੱਥਰ ਬੇੜੀ ਪੂਰ ਡਬਾਵੈ। ਮਨਮੁਖ ਮਨ, ਮਨਮੁਖ ਮਨ ਅੱਠ ਖੰਡ ਟੁਕੜੇ ਟੁਕੜੇ ਹੋ ਗਿਆ ਹੈ। ਮਨ ਦਾ ਜਿਹੜਾ ਮਨਮੁਖ ਦਾ ਮਨ ਹੈ, ਮਨਮੁਖ ਮਨ ਅੱਠ ਖੰਡ, ਦੁਸ਼ਟਾ ਸੰਗਤ ਭਰਮ ਭੁਲਾਵੈ, ਬੇਸੁਆ ਪੁੱਤ ਨਿਨਾਉ ਸਦਾਵੈ। ਬੇਸੁਆ ਕੇ ਘਰ ਬੇਟਾ ਜਨਮਿਆ, ਪਿਤਾ ਤਾਹੇ ਕਿਆ ਨਾਮ ਸਦਈਆ। ਕਿਹੜੇ ਪਿਤਾ ਦਾ ਨਾਮ ਲਿਆ ਜਾਂਦਾ ਹੈ? ਤਾਂ ਮਹਾਰਾਜ ਕਹਿੰਦੇ ਨੇ ਮਨਮੁਖ ਜਿਹੜਾ ਹੈ ਇਹ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਜਾਂਦਾ। ਕਿਉਂ ਹਾਰਦਾ ਹੈ ਜੀ? ਸਾਹਿਬ ਜੀ ਕਿਰਪਾ ਕਰਦੇ, ਭਗਤੀ ਸਾਰ ਨਾ ਜਾਣੀ, ਕਿਉਂਕਿ ਮੇਰੇ ਗੁਰੂ ਦੇ ਸ਼ਬਦ ਦੀ ਸਾਰ ਨਹੀਂ ਜਾਣਦੇ ਵੀ ਇਹ ਬੰਦਗੀ ਜਿਹੜੀ ਹੈ ਲੋਕ ਤਾਂ ਪਰਲੋਕ ਨੂੰ ਸਵਾਰਨ ਵਾਲੀ ਹੈ। ਤਾਂ ਹੀ ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਤੁਸੀਂ ਪੜ੍ਹਦੇ ਹੋ,

ਮੇਰੇ ਗਰੀਬ ਨਿਵਾਜ ਜੀ ਸੱਚੇ ਪਾਤਸ਼ਾਹ ਕਿਰਪਾਲੂ ਜੀ ਕਿਰਪਾ ਕਰਦੇ ਨੇ, ਇਹ ਮੇਰਿਆ ਮਣਾ ਨੂੰ ਅੰਦਰ ਹੀ ਗੁਰੂ ਗੁਰੂ ਦੇ ਜਾਪ ਨੂੰ ਜਪਿਆ ਕਰ। ਸਾਹਿਬਾਣੇ ਤੇ ਵੀ ਬੋਲ ਕਹਿ ਦਿੱਤੇ ਨੇ, ਜਿਹੇ ਕੁਲ ਪੂਤ ਨਾ ਗਿਆਨ ਵਿਚਾਰੀ, ਵਾਹਿਗੁਰੂ ਵਾਹਿਗੁਰੂ, ਵਿਧਵਾ ਕਾਸਨਾ ਭਈ ਮਹਿਤਾਰੀ, ਜਿਹੇ ਨਰ ਰਾਮ ਭਗਤ ਨੇ ਸਾਧੀ, ਜਨਮਤ ਕਾਸਨਾ ਮੂਹ ਪਰਧੀ, ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਪੁੱਜ ਰੂਪ ਜੀਵੇ ਜਗ ਮੱਝਿਆ, ਕਹੋ ਕਬੀਰ ਜੈਸੇ ਸੁੰਦਰ ਸਰੂਪ। ਸਭ ਕਹਿੰਦੇ ਨਾਮ ਬਿਨਾ ਜੈਸੇ ਕੁਬਜ ਕਰੂਪ ਹੈ ਤਾਂ ਸੁੰਦਰ ਹੈ, ਪਰ ਸਾਹਿਬ ਜੀ ਕਹਿੰਦੇ ਨਾਮ ਤੋਂ ਬਿਨਾਂ ਕੁਝ ਰੂਪ ਵਾਲਾ ਹੈ, ਪ੍ਰਵਾਨ ਨਹੀਂ ਹੈ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਹੰਕਾਰੀ, ਹੰਕਾਰ ਦੇ ਵਿੱਚ ਆਪਸ ਕੋ ਦੀਰਘ ਕਰ ਜਨ ਔਰਨ ਕੋ ਲਗਵਾਤ, ਹੋਰਾਂ ਨੂੰ ਤੇ ਬਿਲਕੁਲ ਤੁਸ਼ ਮਾਤਰ ਸਮਝਦਾ ਹੈ। ਮਨਮੁੱਖ ਕਹਿੰਦਾ ਮੇਰੇ ਵਰਗਾ ਹੈ ਹੀ ਕੋਈ ਨਹੀਂ ਹੈ, ਮੇਰੇ ਵਰਗਾ ਹੋਰ ਹੈ ਹੀ ਕੋਈ ਨਹੀਂ ਹੈ। ਉਹਦੀ ਚਾਲ ਵੀ ਵੱਖਰੀ ਹੋ ਜਾਂਦੀ ਹੈ, ਕਿਹੋ ਜੇ ਚਲਤ ਕੱਤ ਟੇਢੇ ਟੇਢੇ ਟੇਢੇ, ਵਿੰਗਾ ਹੀ ਹੋ ਕੇ ਬਸ ਦੁਸ਼ਟਤਾਈਆਂ ਵੱਲ ਹੀ ਮਨਮੁੱਖ ਚੱਲਦਾ, ਇਹ ਨਹੀਂ ਸਮਝਦਾ ਕਾਹਦਾ ਹੰਕਾਰ ਕਰਦਾ ਫਿਰਦਾ ਹੋਏ। ਆਸਤ ਆਸਤ ਐੜਾ ਸੱਸਾ ਤੱਤਾ, ਅਸਤ ਕਿਹਨੂੰ ਕਹਿੰਦੇ ਤੈਨੂੰ ਪਤਾ ਹੀ ਹੈ ਨਾ, ਫੁੱਲਾਂ ਨੂੰ ਹੱਡੀਆਂ ਨੂੰ ਕਹਿੰਦੇ ਅਸਤ ਪਾਉਣ ਚੱਲੇ ਆ, ਕਹਿੰਦੇ ਨਾ ਅਸਤ ਪਾਉਣ ਚੱਲੇ ਆ, ਸੌਖਾ ਜਿਹਾ ਬੋਲ ਤੁਹਾਨੂੰ। ਆਸਤ ਚਰਮ, ਚਰਮ ਕੀ ਹੈ ਮਾਸ, ਤੇ ਮਾਸ ਦੇ ਥੱਲੇ ਕੀ ਹੈ ਆਸਤ, ਹੱਡੀਆਂ ਹੀ ਹੈ ਨਾ ਆਸਤ, ਇਹਦੇ ਵਿੱਚ ਹੋਰ ਕੀ ਹੈ ਚਰਮ, ਬਿਸਤਾ ਗੰਦਗੀ ਭਰੀ ਹੋਈ ਹੈ, ਮੂੰਦੇ ਦੁਰਗੰਧੀ ਆਉਂਦੀ ਹੈ, ਨੱਕ ਚੋਂ ਵੀ ਦੁਰਗੰਧੀ ਹੈ, ਕੰਨਾਂ ਚੋਂ ਵੀ ਦੁਰਗੰਧੀ ਹੈ, ਕਾਹਦਾ ਹੰਕਾਰ ਕਰਦਾ ਹੈ। ਚਲਤ ਕੱਤ ਟੇਢੇ ਟੇਢੇ ਟੇਢੇ, ਆਸਤ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਟੇ, ਪਾਤਸ਼ਾਹ ਜੀ ਕਹਿੰਦੇ ਦੁਰਗੰਧੀ ਦਾ ਸਰੀਰ ਭਰਿਆ ਹੋਇਆ ਹੈ, ਬਸ ਇਹਦਾ ਹੀ ਹੰਕਾਰ ਕਰੀ ਜਾਂਦਾ ਹੈ। ਕਰਪੂਰ ਬਹੁਤ ਸੁਗੰਧਾ ਪਰਸ ਮਾਨੁੱਖ ਦੇਹ ਮੱਲੀ ਨੰਗ, ਮਜਾ ਰੁਦਰ ਦੁਰਗੰਧਾ, ਨਾਨਕ ਅੱਥ ਗਰਬੇਣ ਅਗਿਆਨ ਨੋ। ਸੁਗੰਧੀਆਂ ਲਾਈ ਜਾਂਦੀਆਂ ਨੇ, ਦੁਰਗੰਧੀਆਂ ਵਿੱਚ ਬਦਲ ਜਾਂਦੀਆਂ ਨੇ, ਹੰਕਾਰੀ ਪੁਰਸ਼ ਹੰਕਾਰ ਕਰਦਾ ਹੈ। ਕਬੀਰ ਸਾਹਿਬ ਜੀ ਦੇ ਦੋ ਤਿੰਨ ਅੰਮ੍ਰਿਤ ਬਚਨ ਪੜ੍ਹੀਏ। ਇੱਕ ਵਾਰ ਆਖੋ ਸਾਰੇ ਮਾਈ ਭਾਈ ਗੱਜ ਕੇ ਦੂਰ ਨੇੜੇ, ਸਤਨਾਮ ਸ਼੍ਰੀ, ਬੋਲੋ ਗੱਜ ਕੇ ਫਿਰ ਹਾਜ਼ਰੀ ਲੱਗ ਜਾਵੇ, ਸਤਨਾਮ ਸ਼੍ਰੀ। ਦੌੜਦਾ ਭੱਜਦਾ ਮਨ ਗੁਰੂ ਦਰਬਾਰ ਵਿੱਚ ਟਿਕ ਜਾਵੇ।

ਸਰਪ ਕੁੰਜ ਲਾਉਂਦਾ ਕੋਈ ਵੇਹਦਾ ਨਹੀਂ ਹੈ, ਗਲੀ ਸੜੀ ਹੈ, ਪਤਾ ਨਹੀਂ ਕਿਹੋ ਜਿਹਾ ਰੋਗ ਲੱਗ ਜਾਵੇ। ਰੱਬ ਨਾ ਕਰੇ ਦੇ ਰੋਗਤਾ ਬਖਸ਼ੇ ਮਹਾਰਾਜ, ਪਰ ਮਹਾਰਾਜ ਜੀ ਕਿਰਪਾ ਕਰਦੇ ਕੋਈ ਵੇਖਣ ਨੂੰ ਤਿਆਰ ਨਹੀਂ ਹੁੰਦਾ।

ਚਮਲ ਭੇਟਿਆ ਹੋਇਆ ਹੱਡੀਆਂ ਤੇ, ਹੈਵਰ ਉਪਰ ਘੋੜਿਆਂ ਤੇ ਸਵਾਰੀ ਹੈ, ਉੱਤੇ ਛਾਤਰ ਝੁਲਦੇ ਨੇ ਤੇ ਫੁੱਲ ਧਰਨੀ ਗਾਢ, ਕਹਿੰਦੇ ਉਹ ਧਰਤੀ ਵਿੱਚ ਗੱਡੇ ਨਜ਼ਰ ਆ ਜਾਂਦੇ ਨੇ। ਇਸ ਕਰਕੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਹੰਕਾਰ ਤੋਂ ਬਚਣਾ ਹੈ, ਸੌਖਾ ਬਚਨ ਪੜ੍ਹੋ ਸੁਖੀ ਬਸੈ ਬੱਲੋ, ਤੁਹਾਨੂੰ ਆਉਂਦਾ ਤੁਸੀਂ ਸੁਖਮਨੀ ਸਾਹਿਬ ਜੀ ਦੇ ਨੇਮੀ ਹੋ, ਸੁਖੀ ਬਸੈ ਆਪ ਨਿਵਾਰ ਬੜੇ ਬੜੇ ਨਾਨਕ ਗਰਬ। ਅਗਲੇ ਬੋਲ ਪੜ੍ਹ ਦੀਏ ਤੁਹਾਨੂੰ ਆਉਂਦੇ ਨੇ, ਜਿਸ ਕੈ ਅੰਤਰ ਰਾਜ ਅਭਿਮਾਨ, ਪੜ੍ਹੋ ਜਿਸ ਕੈ ਅੰਤਰ, ਸੋ ਨਰਕ ਪਾਤੀ, ਸਾਰੇ ਹੀ ਕਥਾ ਕਰ ਲਓ, ਸੋ ਨਰਕ ਪਾਤੀ ਹੋਵਤ ਜੋ ਜਾਣੈ ਮੈਂ ਜੋਬਣ, ਸੋ ਹੋਵਤ ਬਿਸ਼ਟਾ ਕਾ ਆਪਸ ਕਹੋ ਕਰ ਮੰਤ ਕਹਾਵੈ, ਜਨਮ ਮਰੈ ਬਹੁ ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਜਿਸ ਕੈ ਹਿਰਦੈ ਗਰੀਬੀ ਬਸਾਵੈ, ਜਿਸ ਕੈ ਹਿਰਦੈ ਨਾਨਕ ਈਹਾਂ ਮੁਕਤ, ਨਾਨਕ ਈਹਾਂ ਇੱਥੇ ਮਾਤ ਲੋਕ ਮੁਕਤ, ਆਗੈ ਸੁਖ ਪਾਵੈ। ਪਾਤਸ਼ਾਹ ਜੀ ਕਹਿੰਦੇ ਲੋਕ ਪਰਲੋਕ ਸਹੇਲੇ ਹੋ ਜਾਂਦੇ ਨੇ, ਇਸ ਕਰਕੇ ਗਰੀਬ ਨਿਵਾਜ ਜੀ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਆਏ ਨੇ। ਭਗਤੀ ਸਾਰ ਨਾ ਜਾਣਨੀ ਮਨ ਮੁਖ ਅਹੰਕਾਰੀ, ਧੁਰੋਂ ਆਪ ਖੁਆਇਣ, ਧੁਰ ਤੋਂ ਮਹਾਰਾਜ ਨੇ ਲੇਖ ਐਸੇ ਲਿਖ ਦਿੱਤੇ ਨੇ, ਜੂਆ ਬਾਜੀ ਹਾਰੀ, ਮਨੁੱਖਾ ਜਨਮ ਵਾਲੀ ਬਾਜੀ ਜਿਹੜੀ ਨੇ ਉਹ ਹਾਰ ਕੇ ਜਾਂਦੇ ਨੇ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੈ ਮੂਲ ਗਵਾਏ ਜੀ, ਗੁਰਮੁਖ ਲਾਧਾ ਮਨ ਮੁਖ ਗਵਾਇਆ, ਕੀ ਕਰੀਏ ਦਾਤਾ ਤੁਦ ਆਪ ਵਿਛੋੜਿਆ, ਇਹ ਤੇਰੀ ਖੇੜ ਹੀ ਵਰਤਦੀ ਹੋ, ਜਿੰਨੇ ਬੈਠੇ ਹੋ ਗੁਰੂ ਨੇ ਮਿਲਾ ਦਿੱਤਾ ਹੈ।

ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ, ਪ੍ਰੀਤੀ ਤੋਂ ਬਿਨਾਂ, ਸਾਹਿਬ ਜੀ ਕਹਿੰਦੇ ਕਦੇ ਬੰਦਗੀ ਨਹੀਂ ਹੁੰਦੀ। ਉਹਦੇ ਨਾਲ ਪ੍ਰੀਤੀ ਕਰਿਆ ਕਰੋ। ਪ੍ਰੀਤੀ ਕਿਵੇਂ ਕਰਨੀ ਹੈ, ਪ੍ਰੇਮ ਕਿਵੇਂ ਕਰਨਾ ਹੈ, ਕੋਈ ਢੰਗ ਤਰੀਕਾ ਚਾਹੀਦਾ। ਮੈਥੇਮੈਟਿਕਸ ਦੇ ਫਾਰਮੁਲੇ ਹੁੰਦੇ ਨੇ, ਔਖੇ ਤੋਂ ਔਖਾ ਸਵਾਲ ਹੋਵੇ ਤਾਂ ਅਗਰ ਫਾਰਮੁਲਾ ਸੌਖਾ ਮਿਲ ਜਾਵੇ ਤੇ ਔਖਾ ਸਵਾਲ ਵੀ ਸੌਖਾ ਹੋ ਜਾਂਦਾ ਹੈ। ਗਰੀਬ ਨਿਵਾਜ ਕਿਰਪਾਲੂ ਜੀ, ਪ੍ਰੀਤੀ ਕਿਵੇਂ ਕਰਨੀ ਹੈ? ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਸਤਿਗੁਰੂ ਜੀ ਨੇ ਸਾਨੂੰ ਤਿੰਨ ਉਦਾਹਰਣਾਂ ਦੇ ਕੇ ਸਮਝਾਇਆ ਹੈ। ਸਤਿਗੁਰੂ ਜੀ ਦੇ ਸੋਰਠ ਰਾਗ ਦੇ ਅੰਮ੍ਰਿਤ

ऐसी हर स्यों, ऐसी हर स्यों प्रीत कर, इहो जी प्रीति कर। महाराज गुरदेव जी किवें दी है, जैसी जल दुध होए, जिवें दी दुध ते पानी दी है, पानी नूं पा दिओ दुध विच निकलदा ही नहीं, वापस विच ही मिल जाणा, इहो जी प्रीति कर गुरु दे नाल ही मिल जावे, वख होवे ही ना। एक होर बोल अगला है, आ वटन बाला आउंदा है, कहिंदे जी पानी पा दिओ, पानी आप सड़ जांदा है, दुध थले चला जांदा है, पर दुध भी फिर कहिंदा मित्रा जे तू मेरे नाल प्रीति कीती है ना ते तत्ती वार तेनों भी नहीं लगन दिंदा, जिहड़ी अग साड़दी है ना बाला लिया रही है, सब बाला एक बार लियांदी है, उबलदा दुध अग बुझा के खत्म कर दिंदा है, दोनों की प्रीति आपस में बन जाती है। रे मन ऐसी हर स्यो प्रीत कर, जैसी जल दुध होए, आ वटन अपे खवे, दुध को खपन न दे। इस करके मूह लालन स्यों प्रीत बनी, तोरी न टूट छोरी न छूट, ऐसी माधो खिंच तनी। इहो जी प्रीति तो प्रेम तो बिना बंदगी नहीं होंदे। गरीब निवास जी कृपा करदे ने, ना सुख होए शरीर तां गुरु दे शब्द तो बिना, बंदगी तो बिना शरीर नूं सुख नहीं हुंदा, अंदर शांति नहीं आउंदी। कहो नानक इहो शरीर प्रवान होवा, जिन सतगुर स्यों चित लाया। रंभ दे बोली हुई है ना, ए शरीरा मेरिया इस जग में आए कै, क्या तुद कर्म कमाया, के कर्म कमाया तुद शरीरा, जा तू जग मैं आया, जिन हर तेरा रचन रचिया, सो हर मन न वसाया, गुर प्रसादी हर मन वसिया, पूर्व लिखिया कह नानक एहो शरीर प्रवान हुआ। प्रवान हो गया, गुरु की कृपा हो गई, जिन्हां ने सतगुरु नाल चित ला लिया, प्रीति कर ली है, सुख मिल गया है। साहब जी कहिंदे बंदगी तो बिना सुख प्राप्त कदा चित नहीं हुंदा। सौखा बोल तुहानू याद है, सुख ना ही बहुते धन खाटे, सुख ना ही पेखे निरत नाटे, सुख ना ही बहु देश कमाए, सर्व सुखा हर हर गुण गाए। इस करके गरीब निवास जी कहिंदे कौतक कौड़ तमाशिया चित न आवस नाओ, नानक कोड़ी नरक बराबर उजड़ सोई थाओ, महा पिहान उद्यान नगर कर मनिया, झूठ समागरी पेख सच कर जानिया, काम क्रोध अहंकार फिर देवानिया, सिर लगा जम दंड ता पुछतानिया, बिन पूरे गुरदेव फिर ऐसा तानिया। इस करके गरीब निवास जी कहिंदे ना सुख होए शरीर। अगले बोल, प्रेम पदार्थ पाई गोर भगती मन तीर, सारे दूर नेड़े आखो सतनाम श्री। नाम दा पदार्थ प्रेम नाल मिलदा, प्रेम नाल गुरु नाल प्रीति जिवें हुणे बोल सुणे ने प्राप्ति हो जांदी है। ते जिस वेले प्राणी गुरु दी बंदगी करदा है, मन धीर, मन की चंचलता खत्म हो जाती है, जिवें जिवें इबादत करी जाएगा तिवें तिवें अंदर सहज आता जाएगा, जिवें जिवें सहज आता जाएगा तिवें तिवें मन का विश्राम बनता जाएगा, टका बन जाता है। मन मेरो धावण ते छूट्यो, कर बैठो विश्राम, ये टका विच बन जाएगा। गुरु के शब्द तो बिना टका नहीं जे बनता। पंछी उड़दा है जी, पंछी उड़दा है ना, तुहानू पता है, उन्हूं पकड़ के ते पिंजरे विच पा दिए, काबू थोड़ी रहिंदा चाहुंदा है, वह तो कहिंदा पिंजरा तोड़ के उडारी मार जा, पिंजरा तोड़ के बड़ा खंभ खिलारदा कदे इधर कदे उधर, पर पकड़न वाला की करदा, पिंजरे च पानी दा कुबली जी रख दिंदा है, दाने पा दिंदा है, वह दाने भी खाई जांदा, चोगा उहनूं मिल गया, पानी भी पींदा है, सहीजे सहीजे उहनूं ऐसी गेज पै जांदी जे इहो जी गेज पै जांदी है, फिर वह पंछी या शिकारी जिहड़ा है जदों उहनूं गिज जांदा है उहनूं छड्ड दिंदा, जा उडारी मार जा, उडारी मार जांदा है, उडारी मार के वापस कित्थे आउंदा जे, पिंजरे विच आ गया ना,
ਆ ਸਾਧ ਸੰਗਤ ਇੱਕ ਪਿੰਜਰਾ ਹੈ, ਸਾਧ ਸੰਗਤ ਇੱਕ ਪਿੰਜਰਾ ਹੈ, ਮਨ ਇੱਕ ਪੰਛੀ ਹੈ। ਜਦੋਂ ਸੰਗਤ ਵਿੱਚ ਆਉਂਦਾ ਹੈ ਨਾ, ਇੱਥੇ ਮਨ ਖਰੂਦ ਜ਼ਿਆਦਾ ਕਰਦਾ ਹੈ, ਬਾਣੀ ਸੁਣਨ ਨੂੰ ਚਿੱਤ ਨਹੀਂ ਕਰਦਾ, ਬਾਣੀ ਸਰਵਣ ਕਰਨ ਨੂੰ ਚਿੱਤ ਨਹੀਂ ਕਰਦਾ। ਕਹਿੰਦੇ ਬਾਹਰ ਚੱਲੀਏ, ਉੱਥੇ ਵੀ ਤਾਂ ਸੁਣੀ ਜਾਂਦੀ ਹੈ, ਇੱਥੇ ਭਾਈ ਜੀ ਕਿਤੇ ਜ਼ਿਆਦਾ ਸੁਣਾਉਂਦੇ, ਘਰਾਂ ਵਿੱਚ ਵੀ ਤਾਂ ਸੁਣੀ ਜਾਂਦੀ, ਵੱਡੇ ਭਾਗ ਨੇ ਜਿਹੜੇ ਸੁਣਦੇ। ਪਰ ਜਿਹੜੇ ਸੁਣੀ ਜਾਂਦੇ ਨੇ, ਸੁਣੀ ਜਾਂਦੇ ਨੇ, ਇਹ ਚੋਗਾ ਪਈ ਜਾ ਰਿਹਾ, ਸਹਿਜੇ ਸਹਿਜੇ ਇਸ ਮਨ ਰੂਪੀ ਪੰਛੀ ਦਾ ਟਕਾ ਬਣ ਜਾਂਦਾ ਹੈ, ਫਿਰ ਉਡਾਰੀਆਂ ਮਾਰਦਾ ਬਾਹਰ, ਕਿਰਤ ਵਿਰਤ ਕਰ ਕੁਰ ਕੇ ਫਿਰ ਇਸ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ, ਟਿਕਾਣੇ ਤੇ ਆ ਗਿਆ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ, ਤੇਵੇਂ ਦੇ ਫਲ ਖਾਂਦਾ ਹੈ। ਇੱਥੇ ਇੱਕ ਕਵਿਤ ਬੜਾ ਸੋਹਣਾ ਲਿਖਿਆ ਭਾਈ ਸਾਹਿਬ ਜੀ ਨੇ, ਧਿਆਨ ਦਿਓ। ਜੈਸੇ, ਹਾਂਜੀ ਜੈਸੇ, ਫਿਰ ਕਵਾਂ ਜੀ, ਪੰਛੀ ਉੱਡਤ ਆਕਾਸ਼ਚਾਰੀ, ਜੈਸੇ ਪੰਛੀ ਉੱਡਤ ਆਕਾਸ਼ਚਾਰੀ, ਜਾਰੀ ਡਾਰ ਪਿੰਜਰ ਮੈਂ ਰਾਖੀਅਤ ਆਣ ਕੇ। ਜਿਹੜੇ ਮੈਂ ਬੋਲੇ ਸੀ ਉਹ ਤੁਹਾਨੂੰ ਸਪਸ਼ਟ ਕਰ ਰਿਹਾ, ਜਾਲ ਪਾ ਕੇ ਤੇ ਪੰਛੀ ਨੂੰ ਪਕੜ ਕੇ ਪਿੰਜਰੇ ਚ ਰੱਖ ਦਿੱਤਾ। ਫਿਰ ਸੁਣੋ, ਜੈਸੇ ਪੰਛੀ ਉੱਡਤ ਫਿਰਤ ਹੈ ਆਕਾਸ਼ ਚਾਰੀ, ਜਾਰੀ ਡਾਰ ਪਿੰਜਰ ਮੈਂ ਰਾਖੀਅਤ ਆਣ ਕੇ। ਦੂਜਾ ਬੋਲ, ਜੈਸੇ ਗਜ ਰਾਜ ਬਨ ਮੈਂ ਮਦੋਣ, ਬਨ ਨਾਮ ਹੈ ਜੰਗਲ ਦਾ, ਗਜ ਨਾਮ ਹੈ ਹਾਥੀ ਦਾ, ਜੰਗਲ ਦਾ ਰਾਜਾ ਹਾਥੀ। ਜੈਸੇ ਗਜ ਰਾਜ ਬਨ ਮੈਂ ਮਦੋਣ, ਕੰਮ ਵਿੱਚ ਮਸਤ ਹੋਇਆ, ਜੈਸੇ ਗਜ ਰਾਜ ਬਨ ਮੈਂ ਮਦੋਣ, ਬਸ ਹੋਏ ਮੁਹਾਵਤ ਕੈ ਅੰਕ ਸਹਿਮਾਨ ਕੈ। ਕਹਿੰਦੇ ਮੁਹਾਵਤ ਕੁੰਡੇ ਮਾਰ ਮਾਰ ਕੇ ਉਹਨੂੰ ਵਸ ਕਰ ਲੈਂਦਾ, ਉਹਦੇ ਇਸ਼ਾਰਿਆਂ ਤੇ ਤੁਰਦਾ, ਕਹਿੰਦਾ ਕਰ ਸੁੰਡ ਥੱਲੇ ਕਰਦਾ, ਆਪਣਾ ਪੈਰ ਆ ਕੇ ਛਾਲ ਮਾਰ ਕੇ ਉੱਤੇ ਚੜ ਜਾਂਦਾ, ਕਹਿੰਦਾ ਕਰ ਥੱਲੇ ਕਰਦਾ, ਥੱਲੇ ਉਤਰਦਾ, ਦੇਖੋ ਕਿਵੇਂ ਉਹਦੇ ਇਸ਼ਾਰੇ ਤੇ ਚੱਲਦਾ। ਮਾਣ ਇੱਕ ਪੰਛੀ ਹੈ, ਮਾਣ ਇੱਕ ਰਾਜਾ ਹਾਥੀ ਹੈ। ਤੀਜਾ ਬੋਲ, ਜੈਸੇ ਵਿਖਿਆ ਤਰ ਬਿਖਮ ਬਿੱਲ ਮੈਂ ਪਤਾਲ, ਵਿਖਿਆ ਤਰ ਸੱਪ, ਬਿਖਮ ਬਿੱਲ, ਬਿੱਲ ਨਾਮ ਹੈ ਖੁੱਡ, ਬਿਖਮ ਹੈ ਬੜੀ ਔਖੀ ਥਾਂ ਜਿੱਥੋਂ ਸੱਪ ਪਕੜਿਆ ਨਹੀਂ ਜਾਂਦਾ, ਕਹਿੰਦੇ ਲੱਭਦਾ ਹੀ ਨਹੀਂ ਜੀ, ਇੱਥੇ ਹੀ ਵੜ ਗਿਆ, ਜੇ ਸਾਹਮਣੇ ਵੇਖਿਆ ਸੀ ਪੰਜਾਬ 'ਚ ਆਪਾਂ ਇੱਦਾਂ ਹੀ ਕਹਿੰਦੇ ਸੀ। ਪਰ ਜਦੋਂ ਬੀਨ ਵਜਾਉਣ ਵਾਲਾ ਕੋਈ ਆ ਜਾਵੇ, ਉਹ ਜਦੋਂ ਬੀਨ ਜੀ ਵਜਾਉਂਦਾ ਹੈ, ਬਸ ਉਹ ਮੋਰ ਵਾਂਗ ਪਹਿਲਾਂ ਆ ਗੁੱਛੀ ਮਾਰ ਲੈਂਦਾ। ਜੈਸੇ ਵਿਖਿਆ ਤਰ ਬਿਖਮ ਬਿੱਲ ਮੈਂ ਪਤਾਲ, ਗਹਿ ਸਾਪ ਹੀਰਾ, ਗਹਿ ਸਾਪ ਹੀਰਾ, ਤਾਹੇ ਮੰਤਰ ਕੀ ਕਾਣ ਕਹਿ, ਉਹਨੂੰ ਪਕੜ ਲੈਂਦਾ ਹੈ। ਤੈਸੇ ਤੇਵੇਂ, ਮਾਣ ਇੱਕ ਪੰਛੀ ਵਰਗਾ ਜੇ, ਇੱਕ ਹਾਥੀ ਵਰਗਾ ਹੈ, ਇੱਕ ਜ਼ਹਿਰੀਲੇ ਸਰਪ ਨਾਗ ਵਰਗਾ ਹੈ। ਤੈਸੇ ਮਨ ਭਰਮਤ ਚੰਚਲ ਚਿੱਤ, ਨੇਚਲ ਹੋਤ ਮਤ ਸਤਿਗੁਰ ਗਿਆਨ ਕਹਿ। ਜਦੋਂ ਗੁਰੂ ਦੇ ਸ਼ਬਦ ਨੂੰ ਰੋਜ਼ਾਨਾ ਸੁਣੀ ਜਾਵੇਗਾ, ਇੱਕ ਦਿਨ ਗੁਰੂ ਦੀ ਰਹਿਮਤ ਆ ਜਾਵੇਗੀ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋ ਗਈ ਹੈ। ਵੱਡਿਆਂ ਭਾਗਾਂ ਵਾਲੇ ਹੋ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਕਹਿੰਦੇ ਮਨ ਧੀਰ, ਇਹਦੇ ਅੰਦਰ ਧੀਰਜ ਆ ਜਾਂਦਾ ਹੈ, ਹੌਸਲਾ ਆ ਜਾਂਦਾ ਹੈ। ਅਗਲੇ ਬੋਲ, ਜਿਸਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ। ਵਾਹਿਗੁਰੂ ਜੀ, ਇੱਥੇ ਜ਼ੋਰ ਵਾਲੀ ਗੱਲ ਨਹੀਂ ਹੈ, ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਇਹ ਨਿਮਰਤਾ ਦੇ ਵਾਚਕ ਗੁਰੂ ਦੇ ਚਰਨਾਂ ਚ ਬੇਨਤੀ ਹੈ। ਸਤਿਗੁਰੂ ਜੀ, ਇਹ ਤੁਸੀਂ ਗੁਰਦੁਆਰਾ ਬਖਸ਼ਿਆ ਹੈ, ਇਹ ਸੰਗਤ ਤੁਸਾਂ ਨੇ ਬਖਸ਼ੀ ਹੈ, ਜਿਹਦੇ ਤੇ ਉਹ ਰਹਿਮਤ ਕਰਦਾ ਹੈ। ਗੁਰ ਸ਼ਬਦ ਵਿਚਾਰ, ਤਾਂ ਫਿਰ ਗੁਰੂ ਦੀ ਸ਼ਬਦ ਨਾਲ ਪ੍ਰਾਣੀ ਜੁੜ ਜਾਂਦਾ ਹੈ, ਸ਼ਬਦ ਦੀ ਵਿਚਾਰ ਕਰਦਾ, ਸ਼ਬਦ ਤੋਂ ਗਿਆਨ ਲੈਂਦਾ ਹੈ। ਹਿਰਦੈ ਏਕੋ ਨਾਮ ਵਸੈ ਹੋਮੈ ਦੁਬਦਾ ਮਾਰ। ਤੇ ਜਿਹੜੇ ਪਿਆਰੇ ਗੁਰਸਿੱਖ ਸ਼ਬਦ ਦੀ ਵਿਚਾਰ ਕਰਦੇ ਨੇ ਖਾਲਸਾ ਜੀ, ਉਹਨਾਂ ਦੇ ਹਿਰਦੈ ਵਿੱਚ ਏਕੋ ਨਾਮ ਵਸੈ, ਮੇਰਾ ਹੀਰੈ ਰਤਨ ਨਾਮ ਹਰ ਵਸਿਆ, ਕਦੋਂ ਗੁਰ ਹਾਥ ਧਰਿਓ ਮੇਰਾ ਮਾਥਾ।

ਰਿਨ ਲਥ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਗੁਰ ਪੂਰੈ ਹਰ ਨਾਮ ਦਰੜਾਇਆ ਬਿਨ ਨਾਵੈ ਜੀਵਨ ਬਿਰਥ। ਮੈਂ ਕੱਲਾ ਕੱਲਾ ਅੱਖਰ ਪੜਿਆ ਵੀ ਅਰਥ ਕਰਨ ਦੀ ਜ਼ਰੂਰਤ ਨਾ ਰਹਿ ਜੇ। ਸਾਹਿਬ ਜੀ ਕਿਰਪਾ ਕਰਦੇ ਨੇ, ਗੁਰੂ ਦੀ ਰਹਿਮਤ ਹੈ, ਜਨਮਾਂ ਜਨਮਾਂਤਰਾਂ ਦੇ ਪਾਪਾਂ ਰੂਪੀ ਕਰਜ਼ੇ ਉੱਤਰ ਗਏ ਨੇ। ਜਦੋਂ ਮੇਰੇ ਹਿਰਦੇ ਵਿੱਚ ਗੁਰੂ ਨੇ ਨਾਮ ਬਖਸ਼ਿਸ਼ ਕਰ ਦਿੱਤਾ, ਹਿਰਦੈ ਨਾਮ ਤਿਹਾ, ਹਿਰਦੈ ਨਾਮ ਤਿਹਾਇਓ ਕਰ ਬੈਠੇ, ਹਿਰਦੈ ਨਾਮ ਵਸਾਹਿਓ ਕਰ ਬੈਠੇ ਗੁਰੂ ਤਿਹਾਇਓ। ਹਿਰਦੇ ਰੂਪੀ ਘਰ ਵਿੱਚ ਬੈਠ ਕੇ ਬਸ ਸਾਹਿਬ ਜੀ ਕਿਰਪਾ ਕਰਦੇ, ਹਿਰਦੇ ਵਿੱਚ ਉਹਨੂੰ ਵਸਾਉਣ ਦਾ ਯਤਨ ਕਰਦਾ ਹੈ। ਹਉਮੈ ਦੀ ਜੋ ਗੁਰੂ ਨਾਲ ਵੱਖਰੀ ਹੋਤ ਸਮਝੀ ਬੈਠਾ ਹੈ, ਦੁਬਦਾ ਦੋ ਬਣੇ ਹੋਏ ਨੇ ਇੱਕ ਤੋਂ, ਸਾਹਿਬ ਜੀ ਕਹਿੰਦੇ ਮਾਰ ਉਹਨੂੰ ਵਸ ਕਰ ਲੈਂਦਾ ਹੈ। ਇੱਕ ਬੋਲ ਆਉਂਦੇ ਨੇ ਸਾਹਿਬਾਂ ਦੇ, ਦੁਬਦਾ ਦੂਰ ਕਰੋ ਲੈ ਮਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਗਰੀਬ ਨਿਵਾਸ ਜੀ ਕਹਿੰਦੇ ਗੁਰਦੁਆਰੇ ਆ, ਸੰਗਤ ਵਿੱਚ ਬੈਠ, ਸਹਿਜੇ ਸਹਿਜੇ ਲਿਵ ਲੱਗ ਜਾਵੇਗੀ, ਲਿਵ ਲੱਗਦਿਆਂ ਲੱਗਦਿਆਂ ਦੁਬਦਾ ਦੂਰ ਹੋ ਜਾਵੇਗੀ। ਐਸੇ ਨਹੀਂ ਹੋਣੀ, ਅਗਰ ਜੇ ਕਹੋ ਵੀ ਦੁਬਦਾ ਦੂਰ ਕਰਕੇ ਗੁਰਦੁਆਰੇ ਆਈਏ, ਇੱਥੇ ਜ਼ੋਰ ਥੋੜ੍ਹੀ ਚੱਲਦਾ ਹੈ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਇੱਥੇ ਤੇ ਗੁਰੂ ਦੀ ਰਹਿਮਤ ਲੈਣੀ ਹੈ। ਤੇ ਜਦੋਂ ਯਤਨ ਕਰਾਂਗੇ, ਗੁਰੂ ਨੂੰ ਬੇਨਤੀ ਕਰਾਂਗੇ ਵਾਰ-ਵਾਰ, ਦੁਆਇਤ ਖਤਮ ਹੋ ਜਾਵੇ, ਹਉਮੈ ਖਤਮ ਹੋ ਜਾਵੇ, ਤਾਂ ਗਰੀਬ ਨਿਵਾਸ ਜੀ ਕਿਰਪਾ ਕਰਦੇ ਲੇਵ ਲਾਏ, ਫਿਰ ਲੇਵ ਲੱਗ ਜਾਵੇਗੀ, ਅੰਦਰ ਦਾ ਟਕਾ ਬਣ ਜਾਵੇਗਾ।

ਜਿਹੜੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੀ ਪੱਤ ਅਬਰੋ, ਗੁਰੂ ਦਾ ਨਾਮ ਹੈ, ਸਤਿਗੁਰੂ ਮਹਾਰਾਜ ਉਹਨਾਂ ਦੀ ਪੱਤ ਨੂੰ ਆਪ ਰੱਖ ਲੈਂਦਾ ਹੈ। ਉਹਨਾਂ ਦੀ ਜਾਤ ਵੀ ਨਾਮ ਹੀ ਬਣ ਜਾਂਦੀ ਹੈ, ਉਹ ਜਾਤੀਆਂ ਦੇ ਮਹਿਮਾਨਾਂ ਵਿੱਚ ਨਹੀਂ ਪੈਂਦੇ। ਉਹਨਾਂ ਦੀ ਪੱਤ ਗੁਰੂ ਸਾਰੇ ਪੜਦਿਆਂ ਨੂੰ ਕੱਜ ਲੈਂਦਾ ਹੈ। ਇਹ ਗੁਰੂ ਦਾ ਬਿਰਦ ਹੈ, ਨਾਮ ਦੀ ਐਸੀ ਵਡਿਆਈ ਹੁੰਦੀ ਹੈ। ਘਰ ਹਰਨਾਕਸ਼ ਦੈਂਤ ਦੈ ਕੱਲਰ ਕਵਲ ਭਗਤ ਪ੍ਰਹਿਲਾਦ, ਪੜਨ ਪਠਾਇਆ ਚਾਟ ਸਾਲ ਪੌਦੇ ਚਿੱਤ ਹੋਆ ਅਹਿਲਾਦ, ਮਨ ਵਿੱਚ ਸਿਮਰੈ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ ਪੌਦੇ ਹੋਏ ਰਹੇ ਬਿਸਮਾਦ, ਰਾਜੇ ਪਾਸ ਰੁਆਇਆ ਦੋਖੀ ਦੈਂਤ ਵਧਾਇਆ ਘਾਤ, ਉਹ ਜਲ ਅਗਨੀ ਵਿੱਚ ਘੱਟਿਆ ਜਲ ਨਾ ਡੁੱਬੈ ਗੁਰ ਪ੍ਰਸਾਦ। ਆ ਪੱਤ ਰੱਖੀ ਨਾ ਮੇਰੇ ਸਾਹਿਬਾਂ ਨੇ, ਮਾਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਭਗਤਾਂ ਦੀ ਪੱਤ ਮੇਰਾ ਗੁਰੂ ਰੱਖ ਲੈਂਦਾ। ਭਾਈ ਸਾਹਿਬ ਜੀ ਕਹਿੰਦੇ ਜਲ ਪਾਣੀ ਅਗਨੀ ਅੱਗ ਵਿੱਚ ਘੱਟਿਆ ਸੁੱਟ ਦਿੱਤਾ, ਪਾਣੀ ਵਿੱਚ ਡੋਬ ਦਿੱਤਾ, ਅੱਗ ਵਿੱਚ ਸਾੜ ਦਿੱਤਾ। ਜਿਵੇਂ ਜਿਵੇਂ ਲਾਟਾਂ ਨਿਕਲਦੀਆਂ ਨੇ ਫਿਰ ਕੀ ਕਹਿੰਦੇ ਨੇ, ਹੋਲੀ ਹੈ ਹੋਲੀ, ਹੋਲਕਾ ਲੈ ਕੇ ਬੈਠੀ ਸੀ ਨਾ ਵੀ ਉਹ ਹੈਗੀ, ਉਹਨੇ ਨਹੀਂ ਸੜਨਾ, ਪਰ ਕੁਦਰਤ ਐਸੀ ਵਰਤੀ ਰਾਜਾ ਰਾਮ ਆਇਆ ਫੇਰੀ ਉਹਦੀਆਂ ਹੱਡੀਆਂ ਨਾ ਲੱਭੀਆਂ ਤੇ ਪ੍ਰਹਲਾਦ ਬੈਠਾ ਹੋਇਆ ਜਪਦਾ ਜੇ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਭਾਈ ਸਾਹਿਬ ਜੀ ਕਹਿੰਦੇ ਜਲ ਅਗਨੀ ਵਿੱਚ ਘੱਟਿਆ, ਕੀ ਹੋਇਆ ਜੀ, ਜਲੈ ਨਾ ਡੁੱਬੈ ਗੁਰ ਪ੍ਰਸਾਦ, ਗੁਰੂ ਦੀ ਐਸੀ ਕਿਰਪਾ ਵਰਤ ਗਈ, ਨਾ ਉਹ ਡੁੱਬਾ ਤੇ ਨਾ ਉਹ ਸੜਿਆ। ਜਲ ਅਗਨੀ ਵਿੱਚ ਘੱਟਿਆ ਜਲੈ ਡੁੱਬੈ ਗੁਰ ਪ੍ਰਸਾਦ, ਇਹ ਗੁਰੂ ਦੀ ਕਿਰਪਾ, ਭਗਤਾਂ ਦੀ ਜਤ ਨਾਮ ਪਤ ਨਾਮ ਰਹਿ ਜਾਂਦਾ ਹੈ। ਮੇਰੇ ਗੁਰੂ ਆਪਣੇ ਪਿਆਰਿਆਂ ਦੇ ਪੜਦਿਆਂ ਨੂੰ ਕੱਜ ਲੈਂਦਾ, ਇੱਕੋ ਨਾਮ ਆਪੇ ਲਏ ਸਵਾਰ, ਕਿਉਂਕਿ ਨਾਮ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਨੂੰ ਸਵਾਰ ਲੈਣਾ।

ਮੇਰਾ ਭਲਾ ਕਰ ਦਿਓ। ਮੇਰੇ ਕੋਲ ਥਾਂ ਕੋਈ ਨਹੀਂ ਹੈ, ਮੇਰੇ ਕੋਲ ਟਿਕਾਣਾ ਕੋਈ ਨਹੀਂ ਹੈ, ਮੈਂ ਕਿਹਦੇ ਕੋਲ ਪੁਕਾਰ ਕਰਾਂ? ਜਿਵੇਂ ਤੁਹਾਨੂੰ ਪਾਉਂਦਾ ਹੈ ਨਾ, ਬਸ ਹੁਣ ਰੱਖ ਲਓ ਕਾਰਜ ਸਵਾਰ ਦਿਓ, ਜਿਉਂ ਭਾਵੈ ਤਿਉਂ ਰੱਖ ਲੈ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜ ਹੈ ਦਿਨ ਸਰਾਤ, ਹਰ ਲਾਜ ਰਖਾਏ ਹਮ ਬਾਰਿਕ। ਹਾਂਜੀ, ਹਮ ਬਾਰਿਕ, ਬੋਲੋ ਹਮ ਬਾਰਿਕ। ਤੂੰ ਗੁਰ ਪਿਤਾ ਹੈ, ਬਸ ਬਾਲਕੇ ਨਹੀਂ ਬਣਿਆ ਜਾਂਦਾ। ਮੇਰੇ ਵਰਗਾ ਕਹਿੰਦਾ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ ਹੈ। ਹਮ ਬਾਰਿਕ, ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ। ਸਤਿਗੁਰੂ ਜੀ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ। ਰਾਮ ਸਦਾ ਸਰਨਾਈ ਤਿਸ ਕੀ, ਜਿਉਂ ਭਾਵ ਹੈ ਤਿਉਂ ਤਿਵੇਂ ਕਾਰਜ ਸਾਰ। ਜਿਹੜੇ ਸਾਡੇ ਕਾਰਜ ਨੇ ਉਹ ਤੁਸਾਂ ਨੇ ਸਵਾਰਨੇ ਨੇ। ਤਰਜ਼ੀ ਅਰੇ ਇੱਕ ਟੇਕ, ਤੂੰ ਲਾਹੇ ਬਿਡਾਨੀ ਆਸ। ਨਾਨਕ ਨਾਮ ਕਾਰਜ ਆਵੈ ਰਾਸ, ਇਹ ਮੇਰੇ ਗੁਰੂ ਦੀ ਕਿਰਪਾ ਵਰਤਦੀ ਹੈ। ਭਗਤ ਨਿਰਾਲੀ ਅੱਲਾਹ ਦੀ ਜਾਪੈ ਗੁਰ ਵਿਚਾਰ। ਮੇਰੇ ਗੁਰੂ ਦੀ ਭਗਤੀ ਨੋਖੀ ਹੈ, ਆਨੰਦ ਦੇਣ ਵਾਲੀ ਅੱਲਾ ਦੀ। ਕਬੀਰ ਅੱਲਾਹ ਕੀ ਕਰ ਬੰਦਗੀ, ਜੇ ਸਿਮਰਤ ਸੁਖ ਹੋਏ ਅੰਦਰ ਨੂੰ ਸ਼ਾਂਤੀ ਮਿਲਦੀ ਹੈ। ਗੁਰ ਵਿਚਾਰ ਜਾਪੈ, ਗੁਰੂ ਦੇ ਸ਼ਬਦ ਦੀ ਵਿਚਾਰ ਕਰ ਤਾਂ ਅੱਲਾ ਦੀ ਭਗਤੀ ਜਿਹੜੀ ਹੈ ਸਾਹਿਬ ਜੀ ਕਹਿੰਦੇ ਨਿਰਾਲੀ ਹੈ, ਆਨੰਦ ਦੇਵੇਗੀ। ਕੀ ਹੋਵੇਗਾ ਜੀ,

ਬੰਦਗੀ ਕਰਦਿਆਂ ਕਰਦਿਆਂ ਗੁਰੂ ਦਾ ਬਖਸ਼ਿਆ ਹੋਇਆ ਨਾਮ ਫਿਰਦੈ ਵਸੈ, ਹਿਰਦੇ ਵਿੱਚ ਵਸ ਜਾਵੇਗਾ। ਪਹਿਲਾਂ ਤਾਂ ਰਸਨਾ ਨਾਲ ਹੀ ਜਪਣਾ ਪੈਣਾ, ਰਸਨਾ ਨਾਲ ਜਪਦਿਆਂ ਜਪਦਿਆਂ ਕਿਰਪਾ ਵਰਤਣੀ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਰਸਨਾ ਜਪੀਐ ਏਕ ਨਾਮ, ਹਾਂਜੀ ਰਸਨਾ ਜਪੀਐ ਏਕ ਨਾਮ, ਈਹਾ ਸੁਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ। ਨਾਮ ਨਾਲ ਕੱਟੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਰਾਜ ਕਰਦਿਆਂ ਜੋਗੀ ਬਣ ਜਾਵੇਗਾ, ਭਾਵ ਜੁੜ ਜਾਵੇਗਾ। ਨਾਮ ਹਿਰਦੈ ਵਸੈ ਭੈ, ਗੁਰੂ ਦਾ ਅਦਬ ਪੈਦਾ, ਭਾਵ ਗੁਰੂ ਦਾ ਅਦਬ, ਗੁਰੂ ਦਾ ਸਤਿਕਾਰ। ਪਰ ਸਾਡੇ ਵਰਗਿਆਂ ਦੀ ਹਾਲਤ ਕੈਸੀ ਹੈ? ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਪੂਜੋ ਰਾਮ ਇੱਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਮਹਾਰਾਜ ਕਹਿੰਦੇ ਇੱਕ ਨੂੰ ਨਾਲ ਜੁੜ ਜਾ, ਵਿਖਾਵਾ ਨਹੀਂ ਹੈ, ਭਗਤੀ ਨਾਮ ਸਵਾਰ। ਗੁਰੂ ਦੀ ਬੰਦਗੀ ਕਰਕੇ ਨਾਮ ਨੂੰ ਜਪ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਜਨਮ ਨੂੰ ਸਵਾਰ, ਗੁਰੂ ਦੇ ਜਾਪ ਨੂੰ।

0: ਆਖੋ ਗੱਜ ਕੇ ਸਤਨਾਮ ਸ਼੍ਰੀ ਅਰਜ ਕਰਾਂ ਜਾ ਕੋ ਆਏ ਸੋਈ ਬਿਹਾਜੋ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਵਾਹਿਗੁਰੂ ਬਹੁਰ ਨਾ ਹੋਏ ਫਿਰ ਦੁਬਾਰਾ ਨਾ ਆਉਣਾ ਹੋਵੇ ਭਾਵ ਜੰਮਣਾ ਤਾਂ ਮਰਨਾ ਗੁਰੂ ਕੱਟ ਦੇ ਗੁਰੂ ਅੱਗੇ ਜੋਧਣੀ ਹੈ ਬੇਨਤੀ ਹੈ ਵੱਡਿਆਂ ਭਾਗਾਂ ਵਾਲਿਓ ਮਾਈ ਭਾਈ ਗੁਰਸਿੱਖ ਬਹੁਤ ਹੀ ਪ੍ਰੇਮ ਭਾਵਨਾ ਨਾਲ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਰੋਜ਼ਾਨਾ ਦੇ ਨੇਮੀ ਪ੍ਰੇਮੀ ਹੋ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਹੋਰ ਉੱਦਮ ਬਖਸ਼ਿਸ਼ ਕਰਨ ਜੋ ਜੋ ਮਾਈ ਭਾਈ ਆਏ ਨੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਦਾਸ ਦੀ ਹਾਜ਼ਰੀ ਵੀ ਸੱਚੇ ਪਾਤਸ਼ਾਹ ਜੀ ਪ੍ਰਵਾਨ ਕਰਨ ਬੇਅੰਤ ਭੁੱਲਾਂ ਦੀਆਂ ਮਾਫੀਆਂ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਤੁਸੀਂ ਬਹੁਤ ਇਕਾਗਰਤਾ ਚ ਆਸ ਰੱਖਦਾ ਗੱਜ ਕੇ ਫਤਿਹ ਬੁਲਾਓਗੇ ਪਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਦੀ ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌਂਟਾ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜਲਸਾ ਸੰਗਤ ਗੁਰੂ ਦਰਬਾਰ ਵਿੱਚੋਂ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਦੁੱਖ ਇੱਥੇ ਛੱਡ ਜਾਓ ਸੁੱਖਾਂ ਦੀਆਂ ਪੰਡਾਂ ਬੰਨ੍ਹ ਕੇ ਲੈ ਜਾਓ ਗੁਰੂ ਨਾਨਕ ਦਾ ਘਰ ਐਸਾ ਹੈ ਅੱਠਵੇਂ ਪਾਤਸ਼ਾਹ ਦਾ ਸੰਸਾਰ ਵਿੱਚ ਪੁਰਬ ਮਨਾਇਆ ਜਾ ਰਿਹਾ ਬਾਲਾ ਪ੍ਰੀਤਮ ਆਪ ਸਾਰੇ ਜਾਣਦੇ ਹੋ ਜਨਮਾਂ ਜਨਮਾਂ ਦੇ ਪਾਪ ਜਨਮਾਂ ਜਨਮਾਂ ਦੇ ਦੁੱਖ ਗੁਰੂ ਘਰ ਚੋਂ ਦੂਰ ਹੁੰਦੇ ਹਨ ਕੋਈ ਦੁਨੀਆਂ ਦਾ ਡਾਕਟਰ ਇੱਕ ਬਿਮਾਰੀ ਦਾ ਇਲਾਜ ਕਰਦਾ ਕੋਈ ਦੋ ਦਾ ਕੋਈ ਚਾਰ ਦਾ ਕੋਈ ਸਪੈਸ਼ਲਿਸਟ ਕਿਸੇ ਚੀਜ਼ ਦਾ ਪਰ ਮੇਰਾ ਗੁਰੂ ਨਾਨਕ ਦਾ ਘਰ ਹੈ ਜਿੱਥੇ ਕੁੱਲ ਬਿਮਾਰੀਆਂ ਦਾ ਇਲਾਜ ਹੁੰਦਾ ਸਭ ਦੁੱਖਨ ਕੋ ਨਾਸ ਸੋ ਪਿਆਰੀ ਸਾਧ ਸੰਗਤ ਸ਼ਰਤ ਇਹ ਹੈ ਕਿ ਸ਼ਰਧਾ ਤੇ ਭਾਵਨਾ ਲੈ ਕੇ ਮਨ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਆਈਏ ਤੇ ਫਿਰ ਗੁਰੂ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਸਾਧ ਸੰਗਤ ਗੱਜ ਕੇ ਆਖੋ ਸ੍ਰੀ
1: ਵਾਹਿਗੁਰੂ
0: ਆਓ ਪੰਜ ਸੱਤ ਮਿੰਟ ਅੱਠ ਮਿੰਟ ਬਾਕੀ ਹਨ ਆਓ ਕਰੋ ਕਿਰਪਾ ਤੇ ਕਰੋ ਧਿਆਨ ਗੁਰੂ ਦੇ ਚਰਨਾਂ ਤੇ ਜਪੋ ਸਾਰੇ

ਸਿੱਖਾਂ ਦਾ ਮਾਣੀ ਵਾਹ ਮਤ ਉੱਚੀ ਮਤ ਪਤ ਦੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁਲਚੁਗ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ। ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ। ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ। ਆਪ ਜੀ ਦਾ ਸੀਤ ਪ੍ਰਸ਼ਾਦ ਜਿਉ ਛਕੇ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਜੀਆਂ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਮ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੇ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਬੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦੀਆ, ਏਕਾ ਲਿਵ ਲਾਈ ਰਹਾਓ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ

ਨਿਕਲਣਾ ਜਾ ਯੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਏ, ਕਰਤੇ ਕਾ ਹੋਈ ਵਿਚਾਰੋ, ਤਿਤ ਕਰ ਗਾਓ ਸੋਹਿਲਾ, ਸਿਵਰਿਓ ਸਿਰਜਣਹਾਰੋ।

ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕੌਣ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ, ਦੇਹੋ ਸੱਜਣ ਅਸਿੱਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ ਨਾਨਕ ਸਿਹ ਦਿਹਾਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਕਰ ਛੈ ਗੁਰ ਛੈ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਉਡਾਈ ਤੋਏ ਰਹਾਓ। ਵਿਸਵੇ ਚਸੀਆਂ ਘੜੀਆਂ ਪਹਿਰਾ, ਤਿੱਤੀ ਵਾਰੀ ਮਾਹੋ ਹੋਵਾ ਸੂਰਜ ਕੋ ਰੁਤਨੇਕ। ਨਾਨਕ ਕਰਤੇ ਕੇ ਖੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦੀ ਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਦੋ ਮਲਿਆਨ ਲੋ ਪਉਣ ਚੌਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਉ ਖੰਡਾ ਤੇਰੀ ਆਰਤੀ, ਅਨਤਾ ਸਬਦ ਵਾਜੰਤ ਫੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਵਿਮਲਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ, ਰਹਾਉ ਸਾਖਤ ਹਰ ਸਾਧਨਾ ਜਾਣਿਆ, ਦਿਨ ਅੰਤਰ ਹਉ ਮੈਂ ਕੰਡਾ ਹੈ, ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਨ ਬਹੁ ਖੰਡਾ ਹੈ, ਅਵਿਨਾਸੀ ਪੂਰਕ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਾਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾ ਖਾਟ ਚਲੋ ਹਰ ਲਾਹਾ, ਆ ਗਿਆ ਬਸਨ ਸੋਹਿਲਾ। ਆਉਦ ਘਟੇ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ, ਰਹਾਉ ਇਹੋ ਸੰਸਾਰ ਵਿਕਾਰ ਸੰਸੇ, ਮਹਿ ਤਰਿਓ ਬ੍ਰਹਮ ਗਿਆਨੀ, ਜਿਸਹਿ ਜਗਾਏ ਪਿਆਵੇ ਇਹੋ ਰਸ, ਅਖਤ ਕਥਾ ਤਿਨ ਜਾਨੀ। ਜਾ ਕੁ ਆਈ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਹੋ ਸੁਖ ਸਹਿਜੇ,

ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਵ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਥੇ ਸ਼ਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦੇ ਆਵੇ ਤਾਹੇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਨਾਰ ਦਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁਖਾਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਪਾਣੀ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਰੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਕੁਝ ਨਹੀਂ ਛੇੜਿਆ, ਉਹ ਤੇ ਅੰਦਰ ਬੰਦ ਹੈ।

ਉੱਥੇ ਵੀ ਉਹ ਕਨੈਕਟ ਹੀ ਹੁੰਦਾ।

Pero

Hai Guru, Hai Guru.

Guru, Vaheguru, Vaheguru, Vaheguru.

Guru, Guru.

0: Vaheguru. Vaheguru.
1: Vaheguru.
0: Vaheguru.
1: Vaheguru.

Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru.

Bye.

ਆਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਣਾਈ।

ਸਾਹਮਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੋ ਕਹੋ ਟਲ ਗੁਰ ਸੇਵੀਐ ਅਹਿਰਸ ਸਹਿਜ ਸੁਭਾਏ ਦਰਸ਼ਨ।

ਹੇ ਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹਿ ਜੁਗਾਦਿ ਗੁਰਾਏ ਨਮਹਿ ਸਤਿਗੁਰਾਏ ਨਮਹਿ ਸ੍ਰੀ ਗੁਰਦੇਵ ਨਮਹਿ ਅਸ਼ਟਪਦੀ ਸਿਮਰਾ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰਾਉਂ ਜਾਸ ਬਿਸੰਬਰ ਇੱਕੈ ਨਾਮ ਜਪਤ ਆਗਨਤ ਅਰਿਕੈ ਵੇਦ ਪੁਰਾਨ ਸਿਮ੍ਰਿਤ ਸੁਧਾ ਖਿਅਰ ਕਿੰਨੇ ਰਾਮ ਨਾਮਿਕ ਆਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਤਾਕੀ ਮਹਿਮਾ ਗਨੀ ਨਾ ਆਵੈ ਕੰਕੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ।

ਪ੍ਰਭ ਕੈ ਸਿਮਰਨ ਦੁਸ਼ਮਣ ਟਾਰਾ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਧ ਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ।

ਧਿਆਨ ਤਤ ਬੁੱਧ ਪ੍ਰਭ ਗਏ ਸਿਮਰਨ ਜਪਤਾ ਪੂਜਾ ਪ੍ਰਭ ਗਏ ਸਿਮਰਨ ਬਿੰਸਾ ਦੂਜਾ ਪ੍ਰਭ ਗਏ ਸਿਮਰਨ ਤੀਰਥ ਸ਼ਨਾਨੀ ਪ੍ਰਭ ਗਏ ਸਿਮਰਨ ਦਰਗਹਿ ਮਾਨੀ ਪ੍ਰਭ ਗਏ ਸਿਮਰਨ ਹੋਏ ਸੋ ਭਲਾ ਪ੍ਰਭ ਗਏ ਸਿਮਰਨ ਸਫਲ ਫਲਾ ਸੇ ਸਿਮਰਹੇ ਜਿਨ ਆਪ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਗਾ ਸਿਮਰਨ ਸਭ ਤੇ ਉੱਚਾ ਪ੍ਰਭ ਗਏ ਸਿਮਰਨ ਉਦਰੈ ਮੋਚਾ ਪ੍ਰਭ ਗਏ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਗਏ ਸਿਮਰਨ ਸਭ ਕੇ ਸੁਜੈ ਪ੍ਰਭ ਗਏ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਗਏ ਸਿਮਰਨ ਪੂਰਨ ਆਸਾ ਪ੍ਰਭ ਗਏ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਪ੍ਰਭ ਜੀ ਵਸਾਏ ਸਾਧੁ ਕੀ ਰਸਨਾ ਨਾਨਕ ਦੰਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਤਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇ ਬਹੁ ਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਨੇ ਆਪ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਗੋ ਸਿਮਰੇ ਤਨ ਸਦਬਲਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਨ ਆਨੰਦ ਘਨੇਰੇ ਪ੍ਰਭ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਦੇ ਅੰਦਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂ ਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿਜ ਸਮਾਨੀ ਪ੍ਰਭ ਗੈ ਸਿਮਰਨ ਨਿਚਲ ਆਸਨ ਪ੍ਰਭ ਗੈ ਸਿਮਰਨ ਕਮਲ ਵਿਗਾਸਨ ਪ੍ਰਭ ਗੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਨ ਕਾਵੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਯਾ ਨਿਰੰਕਾਰਾ ਕਰ ਕਿਰਪਾ ਸਿਆ ਬੁਝਾਇਆ ਨਾਨਕ ਗੁਰਮੁਖ।

ਕੋਟ ਸਤਾਣੀ ਹਰ ਪ੍ਰਤਾਪ ਜਨ ਅਵਰਣ ਜਾਣੀ ਓਦ ਪੋਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਦਵਸੈ ਸੰਤ ਪ੍ਰਤਾਪ ਦੁਰਤ ਸਵਨਸੈ ਸੰਤ ਕਾ ਸੰਗਮਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋ ਬਹੁ ਸ਼ਾਸਤਰ ਬਹੁ ਸਿਮ੍ਰਤੀ ਵੇਖੇ ਸਰਬ ਢਡੂਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗਮਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਆ ਬਹੁ ਜਤਨਾ ਪੁਨ ਦਾਨ ਹਾਂ ਮੈਂ ਬਹੁ ਰਤਨਾ ਸਰੀਰ ਘਟਾਏ ਹਾਂ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਬਾ ਉਦਾਸ ਤਪੀਸਰ ਥੀਵੈ ਅਗਨ ਮਾਏ ਹੁਮਤ ਪ੍ਰਾਨ ਕਨਕ ਅਸਵ ਹੈ ਵਰਭੂਮ ਦਾਨ ਨਿਉਲੀ ਕਰਮ ਗ੍ਰਹਿ ਬਵਾਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸਰੀਰ ਘਟਾਵੈ ਤਾਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰਗ ਸ਼ਨਾਹੇ ਨਾਨਕ ਗੁਰਮੁਖ ਨਾਮ ਜਪ

ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਠੇ ਅਭਿਮਾਨ ਆਪਤ ਪੌਦੋ ਜਾਣੇ ਨੀਚਾ ਸਹੁ ਗਨੀਏ ਸਭ ਤੇ ਉੱਚਾ ਜਾ ਕਾ ਮਨੋਹੇ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਅਬਨੇ ਦੇ ਬੁਰਾ ਮਿਟਾਨਾ ਪੇਖਾ ਸਗਲ ਸ੍ਰਿਸ਼ਟ ਸਾਜਨਾ।

ਅਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਨ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਗੋਏ ਸਰਬ ਧਰਮ ਸ੍ਰੇਸ਼ਟ ਧਰਮ ਅਰਗੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਅਰਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਅਰਕੋ ਦਸਮ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖਸੂਧ ਬਿਰਧ ਬਿਆਉ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਪਰ ਸੁਖ ਬਸੈ ਸੁਧ ਭਰਾਤ ਮੀਤ ਬੰਤਾ ਸੰਘ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋ ਗੁਣ ਅੰਦ ਵਿਆਪੇ ਨਾਨਕ ਕਾਲ ਲਿਓ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਵਨਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਭ ਸਦਾ ਹਜੂਰੇ ਤਾਗੋ ਅੰਧਾ ਜਾਨ ਦੂਰੇ ਜਾਗੀ ਟਹਿਲ ਪਾਵੇ ਦੁਰਗੇ ਮਾਨ ਤਿਸੇ ਬਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਘ ਰਚੈ ਸਾ ਛੋੜ ਝੂਠ ਸੰਘ ਮਛੈ ਜੋ ਛੱਡਣਾ ਸੋ ਅਸਤਰ ਕਰ ਮਾਤੈ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਾਮ ਕਰੈ ਸੰਘ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਬਸਮ ਸੰਗ ਹੋਏ ਅੰਧ ਗੁਪ ਮੈਂ ਪਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਨ ਮਾਇਆ ਸ਼ਬ ਸਨਾਹੇ ਕਛ ਕਰੇ ਛਪਾਇਆ

ਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਬ ਜਬ ਜੀਵੈ ਹਰ ਕੇ ਚਰਨ, ਮਿਥਿਆ ਸਰਵਨ ਸਰਵਣ ਪਰ ਨਿੰਦਾ ਸੁਨ ਹੈ, ਮਿਥਿਆ ਸਰਵਣ ਪਰ ਨਿੰਦਾ ਸੁਨ ਹੈ, ਮਿਥਿਆ ਸਪਰ ਦਰਬ ਕੋ ਹਿਰੇ, ਮਿਥਿਆ ਨੇਤਰ ਪੇਖਤ ਪਰ ਤ੍ਰਿ ਰੁਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਹੀ ਪਾਰ ਵਿਕਾਰਾ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੁੱਝੇ ਮਿਥਿਆ ਸਭ ਹੈ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਗਤ ਕੀ ਆਰਜਾ, ਸਾਜ ਬਣਾ ਕੇ ਹੋਵੇ ਸੁੱਚਾ, ਬਿਰਥਾ ਨਾਮ ਬਿਨਾ ਦਿਨ ਅੰਧ, ਮੁੱਖਾ ਬਤਾ ਕੇ ਦੁਰਗੰਧ, ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਇ, ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ, ਧਨ ਧਨ ਤੇਜਨ ਜਿਹ ਘਟ ਬਸਿਓ ਹਰ ਨਾਉ, ਨਾਨਕ ਤਾਕੇ ਬਲ ਬਲ ਜਾਓ, ਅਰਹਿ ਤਬਰ

ਤਿਸੇ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੇਂ ਸਾਚ, ਰੇ ਮਨ ਮੇਰੇ ਤੂੰ ਤਾ ਸ਼ਿਵਰਾਜ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ

ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਗੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕਹਿ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਬਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕਹਿ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧਕ ਸੰਗ ਕਲੁਕਤ ਹਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਛਰਤ ਰਮੇਲਾ, ਜੋ ਛੈ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧਰਤ ਵਸੈ, ਨਾਨਕ ਉਦਰੈ ਸਾਧ ਸੁੰਦਰ ਸੈ, ਸਾਧਕ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮੰਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧਕ ਸੰਗ ਲੱਗੇ ਬ੍ਰਹਮ ਮੀਠਾ, ਸਾਧੂ ਕਹਿ ਸੰਗ ਘਟ ਘਟ ਡੀਠਾ, ਸਾਧ ਸੰਗ ਭਇਆ ਗਿਆ ਗਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਬੇਟੇ ਸੰਯੋਗ, ਸਾਧ ਕੀ ਬਹਿਮਾ ਭੇਦ ਨਾ ਜਾਣੈ, ਜੇਤਾ ਸੁਣੇ ਤੇਤਾ ਵਖਿਆਨੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਛ ਤੇ ਮੁੱਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਪੇਖਾ ਇੱਕ ਸਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲਮੈ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ,

ਜਾਕੂ ਆਪਣੀ ਕਰੈ ਬਖਸੀਸ, ਤਾਕਾ ਲੇਖਾ ਨਾ ਗਨੇ ਜਗਦੀਸ, ਜੀਓ ਬਿਨ ਸਭ ਦਿਸਕੀ ਰਾਸ, ਖਟਖਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤਾ ਬਨਾਈ, ਨਾਨਕ ਜੀ ਵੈ ਦੇਖ ਵਡਾਈ, ਇਸ ਕਾ ਬਾਲ ਨਾਹੀ ਸਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੇ ਸੋਈ ਫੁੰਥੀਓ, ਕਬੂ ਊਚ ਨੀਚ ਮਹਿ ਬਸਾ, ਕਬੂ ਸੋਖ ਹਰ ਖਰੰਗ ਹਸਾ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਊਪ ਆਕਾਸ਼ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾ ਮਣਹਾਰ, ਕਬੂ ਨਿਰਥ ਕਰੈ ਬਾ ਭਾਂਤ, ਕਬੂ ਸੋਏ ਰਹੇ ਦਿਨ ਰਾਤ, ਕਬੂ ਮਹਾਂਕ੍ਰੋਧ ਬਿਕਰਾਰ, ਕਬੂ ਸਰਬ ਕੀ ਹੋ ਦਰਬਾਰ, ਕਬੂ ਹੋਏ ਬਹਿ ਬਟ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ, ਕਬੂ ਅਬ ਕੀਰਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੇ ਤਿਵਹੀ ਰਾਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬੂ ਹੋਏ ਪੰਡਿਤ ਕਰੇ ਬਖਿਆਰ, ਕਬੂ ਮੋਹ ਧਾਰੀ ਲਾਵੇ ਧਿਆਨ, ਕਬੂ ਤੜ ਤੀਰਥ ਇਸ਼ਨਾਨ, ਕਬੂ ਸੇ ਸਾਧਕ ਮੁਗ ਗਿਆਨ, ਕਬੂ ਕੀਟ ਹਸਤੰਗ ਹੋਏ ਜੀਆ, ਅਨੁਗ ਜੋਨ ਭਰਮੈ ਭਰਮੀਆ, ਨਾਨਾ ਰੁਬਜ ਸੁਹੰਗੀ ਦਿਖਾਵੈ, ਜਿਉਂ ਪ੍ਰਭਾਵੈ ਤੇ ਮੈਨੂੰ ਚਾਵੈ, ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬੂ ਸਾਧ ਸੰਗਤ ਤੇ ਪਾਵੈ, ਉਸ ਸਥਾਨ ਤੇ ਬਹੁਰ ਨ ਆਵੈ, ਅੰਤਰ ਹੋਏ ਗਿਆਨ ਪ੍ਰਕਾਸ, ਉਸ ਸਥਾਨ ਕਾ ਨਹੀਂ ਵਿਨਾਸ, ਮੰਤਰ ਨਾਮ ਰਤ ਇਕਰੰਗ, ਸਦਾ ਬਸੇ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸਖ ਜੋਤ ਸਮਾਨਾ, ਮਿਟ ਗਏ ਗਵਨ ਪਾਏ

ਪਸੰਦ ਭਾਵ ਤਾਂ ਉਸਕਾ ਵੀ ਹੋਏ ਮੋਖ। ਸੰਗਾ ਦੁਖੀ ਸਦਾ ਅਪਵਿੱਤ, ਸੰਗਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਗੇ ਦੁਖੀ ਕੋ ਡਾਨ ਲਾਗੇ, ਸੰਗੇ ਦੁਖੀ ਕੋ ਸਭ ਤਿਆਗੈ। ਸੰਗਾ ਦੁਖੀ ਮਾਂ ਅਹੰਕਾਰੀ, ਸੰਗਾ ਦੁਖੀ ਸਦਾ ਬਿਕਾਰੀ। ਸੰਗਾ ਦੁਖੀ ਜਨਮ ਹੈ ਮਰੈ, ਸੰਗੀ ਦੁਖ ਨਾ ਸੁਖਤੈ ਠਰੈ। ਸੰਗੇ ਦੁਖੀ ਕੋ ਨਾਹੀ ਠਾਉ, ਨਾਨਕ ਸੰਭਾਵੈ ਤਾਂ ਲਏ ਮਿਲਾਏ। ਸੰਗਾ ਦੁਖੀ ਅਦਬੀ ਤੇ ਟੁੱਟੈ, ਸੰਗਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸੰਗੇ ਦੁਖੀ ਕੋ ਧਿਆਨ ਭਰਮਾਈਏ, ਸੰਗਾ ਦੁਖੀ ਉਜੜ ਪਾਈਐ। ਸੰਗਾ ਦੁਖੀ ਅੰਦਰ ਦੇ ਥੋਥਾ, ਜੋ ਸਾਸ ਬਿਨਾ ਮਿਰਥਾ ਕੀ ਲੋਥਾ। ਸੰਗੇ ਦੁਖੀ ਕੀ ਜੜ ਕਿਛ ਨਾਹੇ, ਆਪਨ ਵੀ ਜਾਪੇ ਹੀ ਖਾਹੇ। ਸੰਗੇ ਦੁਖੀ ਕੋ ਅਵਰ ਨਾ ਰੱਖ ਨਹਾਰ, ਨਾਨਕ ਸੰਭਾਵੈ ਤਾਂ ਲਏ ਉਭਾਰ। ਸੰਗਾ ਦੁਖੀ ਇਉਂ ਮਿਲ ਲਾਏ, ਜੋ ਜਲ ਵੀ ਹੋਣ ਮਛਲੀ ਤੜਫੜਾਏ। ਸੰਗਾ ਦੁਖੀ

ਆਸਾ ਸੰਗਾ ਉੱਠੀ ਸੰਗਾ ਦੁਖੀ ਉੱਠ ਚੜੇ ਨਿਰਾਸਾ ਸੰਗਾ ਦੁੱਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨਾ ਬੇਟਾ ਕੋਏ ਨਾਨਕ ਜਾਣੈ ਸੱਚਾ ਸੋਏ ਸਭਗੜ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਸੇ ਧਿਆਵੋ ਸਾਧ ਗਰਾਸ ਸਭ ਕੁਝ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇ ਲਾਭ ਕਰਨੇ ਹਾਰ ਦੂਸਰ ਗਾਉਣ ਕਹੇ ਵਿਚਾਰ ਜਿਹਨੂੰ ਕਿਰਪਾ ਕਰੇ ਤਸਾ ਆਪਣਾ ਨਾਮ ਦੇ ਬੜਭਾਗੀ ਨਾਨਕ ਜਨ।

ਨਾਨਕ ਦਿਨੇ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁੱਜਾ ਹੈ, ਤਿਸਕੀ ਜਾਨੋ ਦ੍ਰਿਸ਼ਨਾ ਬੁੱਝਾ ਹੈ, ਸਾਧ ਸੰਘ ਹਰ ਹਰ ਜਸ ਕਹਿਤ, ਸਰਬ ਰੋਗ ਤਿਉਹਾਰ ਦਿਨ ਰਹਿਤ, ਅੰਦਰ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ, ਇਹ ਕੁਪਰ ਸੀ ਜਨ ਕੀ ਆਸਾ, ਤਿਸਕੀ ਕਟੀਏ ਜਮਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਦਿਸੇ ਨਾ ਲਾਗੇ ਦੁੱਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕਿਸ ਤੇ ਡਰਾਇ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਦਤ ਸੋਦਤ ਸੋਦਤ ਸਿੱਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸਤੂਲ, ਨਾ ਕਿਸ ਜਨਮੈ ਨਾ ਕਿਛ ਮਰਾਇ, ਆਪਣ ਚਲਤ ਆਪ ਹੀ ਕਰਾਇ, ਆਵਨ ਜਾਵਨ ਦ੍ਰਿਸ਼ਟ ਆਨੰਦ ਦ੍ਰਿਸ਼ਟ, ਆਗਿਆਗਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਜ ਥਾਪ ਉਥਾਪ, ਅਵਿਨਾਸ਼ੀ ਨਾਹੀਂ ਕਿਛ ਘੱਟ, ਧਾਰਨ ਧਾਰ ਰਿਓ ਬ੍ਰਹਿਮੰਡ, ਅਲਖ ਅਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੇ ਤਿਨ ਮੰਤ, ਪ੍ਰਭ ਗੇ ਸੇਵਕ ਸਗਲ ਉਧਾਰਨ, ਪ੍ਰਭ ਗੇ ਸੇਵਕ ਦੂਗ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰਗਾ ਸ਼ਬਦ ਜਪੇ ਨਿਹਾਲ, ਉਨਕੀ ਸੇਵਾ ਸੋਏ ਲਾਗੈ, ਜਿਨੋ ਕਿਰਪਾ ਕਰੇ ਬਡਭਾਗੈ, ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਿਨ ਪੁਰਖੋ ਊਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਗੈ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸੁਭਾਏ ਹੋਵੇ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੈ ਤੇ ਸਮਾਏ ਸਮਾਏ, ਵੇ ਸੁਖ ਨਿਧਾਨ ਉਨਹੂੰ ਬਨਿਆਏ, ਆਪ ਸੁਖਵਾਪ ਦੀਨੋ ਮਾਨ, ਨਾਨਕ ਪ੍ਰਭਜਨ ਏਕੋ ਜਾਨ ਸਰੋ, ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਣਨਹਾਰ, ਜਾ ਕੇ ਸਿਮਰਨ ਉਤਰੀਐ, ਨਾਨਕ ਤਿਸ ਬਲਿਹਾਰ, ਰਾਸ਼ਟਰਪਤੀ ਟੂਟੀ ਗਾਂਢਨ ਹਾਰ ਗੋਪਾਲ, ਸਰਬ ਜੀਆਂ ਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸਮਨ ਮਾਹੇ, ਦਿਸੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਭਿਨਾਸੀ ਬਰਵੇ ਆਪੇ ਆਪ, ਆਪਨ ਕੀਆ ਕਛੂ ਨਾ ਹੋਏ, ਜੇਸੋ ਪ੍ਰਾਣੀ ਲੋਛੈ ਕੋਏ,

ਬਾਣੀ ਗੁਰ ਚਰਨ ਲਗਤ ਨਸਤਰਾਏ, ਜੋ ਅੰਧਕਾਰ ਦੀਪਕ ਪ੍ਰਕਾਸ਼, ਗੁਰਦਰਸ਼ਨ ਦੇਖ ਮਨ ਹੋਏ ਵਿਕਾਸ, ਜੋ ਮਾਹੋ ਧਿਆਨ ਮੈਂ ਮਾਰਗ ਪਾਵੇ, ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿੰਨ ਸੰਤਰੰਗੀ ਬਾਛੋਂ ਧੂਰ, ਨਾਨਕੀ ਹਰ ਲੋਚਾਵੂਰ, ਮਨ ਮੁਰ ਕਾਹੇ ਬਿਰ ਲਾਈਐ, ਪ੍ਰਭ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਵਰ ਤਿਆਗ ਤੂੰ ਤਸੇ ਚਿਤਾਰ, ਜੋ ਕਿਛ ਕਰੈ ਸੋਈ ਸੁਖ ਮਾਨ, ਭੁੱਲਾ ਕਹੇ ਫਿਰੇ ਅਜਾਨ, ਕਹੁਨ ਬਸਤ ਆਈ ਤੇਰਾ ਸੰਗ, ਲਪਟਾ ਰਹੇ ਰਸ ਲੋਭੀ ਬਤੰਗ, ਰਾਮ ਨਾਮ ਜਬ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਹੇ।

ਚਰਨ ਸਾਧਗੇ ਧੋਏ ਧੋਏ ਪੀਓ, ਅਰਬ ਸਾਧਗੁ ਆਪਣਾ ਜੀਓ, ਸਾਧਗੀ ਧੂਰ ਕਰੋ ਇਸ਼ਨਾਨ, ਸਾਧ ਪੁਰ ਜਾਈਏ ਗੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗਨ ਕੀਰਤਨ ਗਾਈਐ, ਅਨਕ ਵਿਘਨ ਦੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਚਾਖੈ, ਓਟ ਗਹੀ ਸੰਤੇ ਅੰਦਰ ਆਇਆ, ਸਰਬ ਸੁਖ ਨਾਨਕ।

ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਸਗੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਿਨ ਆਵੇ ਹਰ ਪ੍ਰਭਜੀਤ ਭਗਤ ਭਗਤ ਸੁਣੀਏ ਤੇ ਰੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਾਹਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮਜਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪਨਾ ਰੇਖਨਾ ਰੰਗ ਕੇਸ਼ ਤ੍ਰਿਗੁਣ ਤੇ ਬ੍ਰਭਿੰਨ ਤੇ ਸਹਿ ਬੁਝਾਏ ਨਾਨਕਾ ਜਿਸ ਵੈ ਸੁ ਪ੍ਰਸੰਨ ਅਸ਼ਟਪਦੀ ਅਭਿਨਾਸੀ ਪਰ ਮਨ ਮੇ ਰਾਖ ਮਾਨੂ ਕੀ ਤੂੰ ਪ੍ਰੀਤ ਤਿਆਗ ਇਸ ਤੇ ਪਰਾ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਬੇਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਹ ਤੇਰੇ ਕੀ ਚਰਨੀ ਪਾਉ ਨਾਨਕ ਅਮਨ ਇਹਨ ਰਾਉ ਮਨਸਾ ਪੂਰਨ ਸਰਨਾ ਜੋਗ ਜੋਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤੰਕ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਂ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਸਵੁਰਗਾ ਗਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜੰਦੇ ਜੰਦਾਸ ਨਾਮ ਧਿਆਵੇਂ ਸੇ ਤੇ ਗੁਣ

ਰਜੋ ਸੁੱਤ ਸੇ ਤਿਆਦ ਜਿਸ ਭਾਵਤ ਸਲਾਏ ਮਿਲਾਏ ਭਗਤ ਕਰੇ ਹਰ ਗਏ ਗੁਣ ਗਾਏ ਮਨ ਅੰਦਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਕੇ ਰਾਜ ਦਸਕੀ ਆਸਨਾ ਬਿਰਥੀ ਜਾਏ ਸੇਵਾ ਕੋ ਸੇਵਾ ਪਨਿਆਈ ਹੁਕਮ ਬੂਜ ਪਰਮ ਬਦਬਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਦੂਰ ਭਏ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪਰ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ।

ਸਰਬਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਦਿਨ ਮੈਂ ਵਿਸ਼ਵਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ

ਭਰਪੂਰ ਅੰਤਰਗਤ ਸਾਹਿਬ ਜਨਾਏ ਨਾਨਕ ਤਜਨਾ ਬੁਝਾਏ ਸਰ ਭੂਤਾ ਵਰਤਾਰਾ ਸਰਬਨੈਣ ਆਪੇ ਖਣਹਾਰਾ ਸਗਲ ਸਮੱਗਰੀ ਜਾਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭਗੇ ਮਦ ਅਲਿਪਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੈ ਤਾਲਾ ਇਸ ਸਮਾਏ ਇਸਤੇ ਹੋਏ ਸੋ ਨਾਹੀ ਬੁਰਾ ਉਰਾ ਕਹਾਉ ਕਿਨੈ ਕੁਛ ਕਰਾ ਆਪ ਭਲਾ ਕਰ ਤੂੰ ਤਤ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਬਹੁਤ ਬਹੁਤ ਆਪਣੇ ਸੰਗਰਾਜ ਤਾਂ ਕਿ ਗਤਮਿੰਦ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਾਏ ਪ੍ਰਭ ਸੋਏ ਉਹ ਤਲਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਰਦਾ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪਰ ਸਾਧ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਭਾਵ ਜਨ ਕਹਿ ਸੰਗ ਚਿਤ ਆਵੈ ਨਾਉ ਆਪ ਮੁਕਤ

ਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਰੀਕ ਲਾਲੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲ ਤਾਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਣ ਸੁਣ ਅੰਤ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਬਾਲ ਮਾਂਦ ਕੇ ਮਾਥੇ ਨਾਨਕ ਉਦਰੇ ਤਿਨਕੇ ਸਾਥੇ ਸਰਨਯੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਰਿਵੀ ਖੇ ਮਹਾਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬਿੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਇਆ ਸਥਾਨ ਬਹੁਰ ਨਾ ਹੋਵੇ ਆਵਣ ਜਾਨ ਅਰਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਗਏ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਿ

ਹੁਕਮ ਹੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪਰਵਾਹੋ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ।

कोई चंगा नाव रखाय कै जस कीरत जगले जे तस नदर ना वई ता वात न पुछै के

ਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ।

ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ।

ਹਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸਵ ਪਰਮ ਰਹਿਤ ਅਭੂਤ ਅਲਾਖਿਆ ਭੇਸ ਅੰਗ

ਏਕ ਪੁਰਖ ਅਵਤੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਣ ਅਭੰਗਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ

ਭਾਗ ਤਨੇਤਰ ਗੁਰ ਸਿਮਰਤ ਪ੍ਰਾਣ ਸਾਹਤਰ ਨਾਵ ਹੀ ਬਹੁ ਚਿਤ ਮਦ ਪਰ ਸ਼ੰਤ ਵੇ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨੇ ਅਭੰਗ ਉਪਮਾ ਅਨੰਗ

ਕਿਆ ਪੰਜ ਭਰਮ ਹੈ, ਕਿਆ ਭਿਜ ਲੋਕ ਹੈ, ਕਿਆ ਦਿੱਤ ਸੁੱਖ ਹੈ, ਕਿ ਵਤੂਤ ਵਰਨ ਹੈ, ਕਿ ਵਿਭੂਤ ਕਰਨ ਹੈ, ਕਿ ਰਾਜ ਪ੍ਰਭ ਹੈ, ਕਿ ਧਰਮ ਤੁਝਾ ਹੈ, ਕਿਆ ਸੋਕ ਵਰਨ, ਕਿ ਸਰਬਾਇਆ ਭਰਨ ਹੈ।

ਸ਼ਾਂਤਵੇ ਪ੍ਰਸਾਦ ਕੇ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਲ ਸਲਾਮ ਹੈ ਸਮਾਹਤਲ ਕਲਾਮ ਹੈ ਕਿ ਸਹਿਬ ਦਿਮਾਗ ਹੈ ਕਿ ਹੁਸਨੈਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹਾਂਤ ਹੈ ਕਿ ਰਾਜ ਕਰਹਿੰਦ ਹੈ ਕਰੀਮਲ ਕਮਾਲ ਹੈ ਕਿ ਹੁਸਨੈਲ ਜਮਾਲ ਹੈ ਗਰੀਬ ਖਿਰਾਜ ਹੈ ਗਰੀਬ ਨਿਵਾਜ ਹੈ ਹਰੀ ਫੁੱਲ ਸਿਕਨ ਹੈ ਹੀਰਾ ਸਰਫਿਕਨ ਹੈ ਕਲੰਕੰ ਪਰਨਾਸ ਹੈ ਸਮਹਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜੈ ਕ੍ਰਹੀਮ ਹੈ ਸਮਹਤੁਲ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰ ਪਰਨਾਸ ਹੈ ਬੇਹਤੁਲ ਨਿਵਾਸ ਹੈ

ਆਵਤ ਪੈਂਗੇ। ਪੁਣ ਪ੍ਰਤਾਪਨ ਬਾਹਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ। ਸਾਸ ਮੂੰਹ ਪ੍ਰਸੰਨ ਫਿਰੈ ਜਗ ਸਤਰ ਸਵੇ ਅਵਲੋਕ ਛਪੈਂਗੇ। ਮਾਨਵ ਇੰਦਰ ਗਿਰਿੰਦਰ ਨਰਾ ਤਬ ਜਉ ਤਰਲੋਕ ਰਾਜ ਕਰੇਂਗੇ। ਕੋੜ ਸਨਾਨਕ ਜਾਦਿਕ ਦਾਨ ਨੇਕ ਸੋ ਅੰਮ੍ਰਿਤ ਸਾਜ ਬਰੇਂਗੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਵੀਂ ਕਵਿਓ ਬਾਜ ਬੇਨਤੀ ਚਾਓ ਪਈ ਹਮਰੀ ਕਰੋ ਵਾਸ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਰ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰ ਹਮਰੇ ਦੁਸਤ ਸਭ ਹੈ ਤੁਮ ਘਾਬ ਆਪ ਵਾਸ ਦੇ ਮੋਹੇ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੋਰ ਅੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸ ਸੰਗਰੀਏ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋ ਅਵਰ ਨ ਤਿਆਹ ਜੋ ਵਰ ਚਾਹ ਸੋ ਤੁਮ ਤੇ ਪਾਉ

ਵਰੀ ਹੈ। ਉਹ ਜੋ ਸਦਾ ਹਮਾਰੇ ਪੱਚਾ ਸਰੀਆਂ ਤੋਂ ਜੂ ਕਰੇ ਅੰਮ੍ਰਿਤ ਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਖ ਜਨ ਕੇ ਹੰਤਾ ਤੁਮ ਹੋ ਪੁਰੀ ਚਦਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾਕੀਆਂ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦ ਰਾਜ ਬ੍ਰਹਮਾ ਜੀ ਉਥੀ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਣੇ ਉਪਜਾਇਓ।

ਧਰੋ ਲਿਖਿਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ

ਹੈ ਨਾਨਕ ਇਹ ਨੇਤਰ ਅੰਸੇ ਸਤਿਗੁਰੂ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਨ ਹੋ ਮੇਰੇ ਹੋ ਸਾਚੈ ਸੁਣ ਨੈਨੋ ਪਠਾਏ ਸਾਚੈ ਸੁਣ ਨੈਨੋ ਪਠਾਏ ਸ੍ਰੀ ਲਾਏ ਸੁਣੋ ਸਤਬਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ ਮਾਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਗੁਰਬਾਣੀ ਦਾ ਉਚਾਰਨ ਕਰਦਿਆਂ ਹੋਇਆਂ, ਗੁਰਬਾਣੀ ਸਰਵਣ ਕਰਦਿਆਂ ਹੋਇਆਂ, ਸੇਵਾ ਕਰਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਸਵਾਲ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌਂਟਾ ਸਾਹਿਬ ਵਾਲੇ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾਤਾ ਕਰਤਾਪ ਤੂੰ ਤੁਸ ਦੇਵ ਕਿਰਪ ਸਾਉ ਤੂੰ ਜਾਣੋ ਸਭ ਸਹਿ ਦੇ ਲੈ ਸਜੂ ਗਵਾਉ ਪ੍ਰਯਾਸਨ ਡਿਠੋ ਚਾਓ ਪ੍ਰਾਸਨ

ਜਾ ਸਤਨਿਆ ਬੜੀ ਵਡਿਆ ਜਾਣੇ ਤੁਥਾ ਬੜੀ ਬਜਾਣੇ ਲਾ ਬੜੀ ਵਡਿਆ ਗੁਜੇ ਸਭਾ ਬੜੀ ਬਜਾ ਕੁਛ ਨਦਾਤ ਬੜੀ ਬਜਾ ਪਿਆ ਨਾਨਕਾ ਨਕ ਨਿ ਜਾਏ ਕੀਤਾ ਕਰਣਾ ਸਰਬ ਰਜਾ।

ਹਰ ਉਧਰ ਜਾਤੀ ਜਿਨਸੀ ਨੰਗੀ ਕੁਦਰਤੀ ਜਹਾਨ ਕੁਦਰਤ ਨੇ ਕਿਹਾ ਕੁਦਰਤਿਆਂ ਮਾਨ ਅਪਮਾਨ ਕੁਦਰਤ ਪਾਉਣ ਪਾਣੀ ਵਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੋਂ ਕਾਦਰ।

ਸਤਿਗੁਰ ਵਿਚਾਰ ਪ੍ਰਖਿਓਨ ਕਰ ਪ੍ਰਸ਼ਾਦ ਸੁਣਾਇਆ, ਸਤਿਗੁਰ ਨੇ ਇਸ ਦਮ ਤੈਜਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨਸ

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਛੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਉਹਨਾਂ ਦੀ ਜੋ ਮਾਧੀ ਅਰਦਾਸ ਹੈ ਉਹ ਕਥਾ ਦੀ ਸਮਾਪਤੀ ਤੋਂ ਬਾਅਦ ਹੋਣੀ ਹੈ। ਆਪ ਜੀਆਂ ਨੇ 9 ਵਜੇ ਤੋਂ ਪਹਿਲਾਂ ਜਿਹੜੀਆਂ ਸੰਗਤਾਂ ਨੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਲਈ 9 ਵਜੇ ਤੋਂ ਪਹਿਲਾਂ ਗੁਰੂ ਦਰਬਾਰ ਵਿੱਚ ਪਹੁੰਚ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਨ ਧਾਰੇ ਬ੍ਰਹਿਮੰਡ ਖੰਡ ਹਰ ਤਾਕੋ ਨਾਮ ਜਪੀਜੈ ਰੇ। ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੋਝ ਸੁਖ ਪਾਈਐ ਰੇ। ਜੋ ਪ੍ਰਭ ਕਰੈ ਸੋਈ ਪਹਲ ਮਨ ਸੁਖ ਦੁਖ ਉਹੀ ਧਿਆਈਐ ਰੇ। ਕੋਟ ਪਤਤ ਉਧਾਰੈ ਖਿਨ ਮੈਂ ਕਰਤੇ ਵਾਰ ਨ ਲਾਗੈ ਰੇ।

ਘਟ ਘਟ ਅੰਤਰ ਸੋਈ ਰੇ, ਨਾਨਕ ਦਾਸ ਤਾ ਕੀ ਸਰਨਾਈ, ਜਾਤੇ ਬਿਰਥਾ ਨਾ ਕੋਈ ਰੇ, ਜੁਗ ਹੋ ਜੁਗ ਅਟਲ।

ਸਵਾਰੀ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਬੇਅੰਤੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ।

ਵਾਰ ਦੇ ਕੀਰਤਨ ਨਿਰੰਤਰ ਇੱਕ ਰਸ ਸਾਹਿਬਾਂ ਦੀ ਪਾਵਣ ਹਜ਼ੂਰੀ ਅੰਦਰ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਗੁਰੂ ਕੀ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੋਈ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਣ ਬੁਝੇ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ

ਸ਼ੇਪ ਇਹ ਲਹਿ ਜਾਂਦੀ ਹੈ, ਅੰਦਰੋਂ ਜੀਵ ਨਿਰਮਲ ਹੋ ਜਾਂਦਾ, ਬਾਹਰੋਂ ਨਿਰਮਲ ਹੋ ਜਾਂਦਾ, ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣ। ਵੱਡਿਆਂ ਭਾਗਾਂ ਵਾਲੇ ਉਹ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦਰਗਾਹੀ ਫੁਰਮਾਨ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਸਵਾਰੀ ਸੰਗਤ ਜੀ ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਣ ਅੰਗ 817 ਅਤੇ 818 ਤੇ ਸਤਿਗੁਰਾਂ ਦਾ ਸ਼ਬਦ ਸੁਭਾਇਮਾਨ ਹੈ। ਪੰਚਮ ਗੁਰਦੇਵ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ ਜੀ। ਬਿਲਾਵਲ ਮਹੱਲਾ ਪੰਜਵਾ। ਪੰਚਮ ਗੁਰਦੇਵ ਮਹਾਰਾਜ ਅਜੈ ਗੰਗ ਜਲ ਟਲ ਸਿੱਖ ਸੰਗ

ਗੁਰ ਅਰਜਨ ਸਿਰ ਛਤਰ ਆ ਪਰਮੇਸ਼ਰ ਦੀਓ ਦੇਵਪੁਰੀ ਮੈਂ ਗਇਓ ਆ ਪਰਮੇਸ਼ਵਰ ਪਾਇਓ ਹਰ ਸਿੰਘਾਸਣ ਦੀਓ ਸ੍ਰੀ ਗੁਰ ਤਹਿ ਬੈਠਾਇਓ ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੈ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪ ਹੈ ਕਾਟੇ ਸੋ ਪਾਪ ਤੇ ਨਰੋਂ ਕੇ ਗੁਰ ਰਾਮਦਾਸ ਜਿਨ ਪਾਇਓ।

ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਵੀ ਮਨ ਕਰਕੇ ਤਨ ਕਰਕੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪੀਏ, ਅਰਾਧੀਏ, ਉਹਦੀ ਅਰਾਧਨਾ ਕਰੀਏ। ਜਿਸ ਵੇਲੇ ਤੁਸੀਂ ਸ਼ਾਮ ਨੂੰ ਸੋਦਰ ਜੀ ਦਾ ਜਾਪ ਜਪਦੇ ਹੋ ਤਾਂ ਸਤਿਗੁਰਾਂ ਦੇ ਅੰਮ੍ਰਿਤ ਬਚਨ ਤੁਹਾਨੂੰ ਪ੍ਰਾਪਤ ਹੁੰਦੇ ਨੇ। ਅੰਤਰ ਗੁਰ ਅਰਾਧਨਾ, ਆਪਣੇ ਅੰਦਰ ਹੀ ਗੁਰੂ ਦੀ ਵਡਿਆਈ ਕਰਦੇ ਹੀ ਰਹਿੰਦਾ ਪਿਆਰਾ ਗੁਰਸਿੱਖ, ਖੱਠੇ ਪੈਰ ਗੁਰੂ ਦੀ ਉਸਤਤ ਵਿੱਚ ਹੁੰਦਾ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਤੇ ਜ਼ਬਾਨ ਨਾਲ ਵੀ ਗੁਰੂ ਜੀ ਦੇ ਜਾਪ ਨੂੰ ਜਪਦਾ ਹੈ। ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹਿਸਮਨ ਉਪਜਿਓ ਸਗਲੇ ਦੁੱਖ ਪਲਾਇਨ, ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨਨ ਰਸਾਇਨ, ਅਬਿਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਤੀਜਾ ਬੋਲ ਚ ਨੇਤਰੀ ਸਤਿਗੁਰ ਪੇਖਣਾ, ਨੇਤਰਾਂ ਦੇ ਨਾਲ ਗੁਰੂ ਦੇ ਦੀਦਾਰ, ਸਰਵਣੀ ਸੁਣਨਾ ਗੁਰ ਨਾਉ, ਤਾਂ ਕੰਨਾਂ ਦੁਆਰੇ ਗੁਰੂ ਜੀ ਦੇ ਜਾਪ ਨੂੰ ਜਪਦੇ ਰਹਿਣਾ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਹੋਰ ਵੀ ਸਾਨੂੰ ਅੰਮ੍ਰਿਤ ਬਾਣੀ ਚੋਂ ਪ੍ਰਾਪਤ ਹੋਣੇ ਨੇ। ਹਰ ਹਰ ਹਰ ਆਰਾਧੀ ਹੈ ਵੀ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰ ਪਰਮਾਤਮਾ ਹਰ ਥਾਂ 'ਤੇ ਮੌਜੂਦ ਹੈ, ਉਸ ਮੇਰੇ ਵਾਹਿਗੁਰੂ ਜੀ ਦੀ ਆਰਾਧਨਾ ਕਰੀਏ, ਭਾਵ ਕਿ ਉਹਦੇ ਜਾਪ ਨੂੰ ਜਪੀਏ। ਗਰੀਬ ਨਿਵਾਜ, ਜਾਪ ਜਪਣ ਦਾ ਲਾਭ ਕੀ ਹੈ? ਤਾਂ ਮਹਾਰਾਜ ਕਹਿੰਦੇ ਹੋਈਐ ਆਰੋਗ, ਵੀ ਕੰਚਨ ਵਰਗਾ ਸਰੀਰ ਹੋ ਜਾਵੇਗਾ, ਰੋਗਾਂ ਦੀ ਕੱਟ ਰੋਗਾਂ ਤੋਂ ਖਲਾਸੀ ਹੋ ਜਾਵੇਗੀ, ਦੁੱਖੜਿਆਂ ਦਾ ਨਾਸ਼ ਹੋ ਜਾਵੇਗਾ। ਹਰ ਹਰ ਹਰ ਆਰਾਧੀਐ ਹੋਈਐ ਆਰੋਗ, ਰਾਮ ਚੰਦ ਕੀ ਲਸ਼ਟਕਾ ਜਿਨ ਮਾਰਿਆ ਰੋਗ, ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ, ਸਾਧ ਸੰਗਤ ਕੈ ਵਾਰਨੇ ਮਿਲਿਆ ਸੰਜੋਗ, ਜਿਸ ਸਿਮਰਤ ਸੁਖ ਪਾਈਐ ਬਿਣਸੈ ਵਿਯੋਗ, ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ। ਇਸ ਕਰਕੇ ਗਰੀਬ ਨਿਵਾਜ ਜੀ ਕਿਰਪਾ ਕਰਦੇ, ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗਮ, ਵੀ ਸਾਧ ਸੰਗਤ ਵਿੱਚ ਆ ਕੇ ਗੁਰੂ ਸਵਾਰਿਆਂ ਦੀ ਸੰਗਤ ਕਰਕੇ ਉਸ ਮੇਰੇ ਵਾਹਿਗੁਰੂ ਜੀ ਦੀ ਆਰਾਧਨਾ ਕਰੀਏ। ਔਰ ਉਹ ਪਾਪ ਸਭ ਤਿਆਗਿਆ, ਦਾਰੂ ਨਾਮ ਲਿਆ,

ਜਿਸ ਵੇਲੇ ਉਹਦੀ ਆਰਾਧਨਾ ਹੁੰਦੀ ਉਹ ਕਿਰਪਾ ਦੇ ਘਰ ਵਿੱਚ ਆ ਜਾਂਦਾ ਜੇ ਤਾਂ ਗਰੀਬ ਨਿਵਾਜ ਇੰਨੀ ਵੱਡੀ ਕਿਰਪਾ ਕਰਦੇ ਜੇ ਮਹਾ ਪਾਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ। ਸਤਿਗੁਰੂ ਗਰੀਬ ਨਿਵਾਜ ਹੀ ਕਿਰਪਾ ਕਰਦੇ ਨੇ, ਮਨ ਤਨ ਪ੍ਰਭ ਆਰਾਧੀ ਹੈ, ਮਿਲ ਸਾਧ ਸਮਗ ਸਾਧ ਸੰਗਤ ਵਿੱਚ ਆ ਕੇ ਵੱਡੀ ਕਿਰਪਾ ਮਿਲ ਜਾਂਦੀ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂ ਕੇ ਕਾਸਟ ਹਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰੂ ਕੀ ਅੰਮ੍ਰਿਤ ਬਾਣੀ ਤੇ ਅਨੇਕਾਂ ਅਨੇਕਾਂ ਪ੍ਰਮਾਣ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਾਧ ਸੰਗ ਆਰਾਧਨਾ ਹਰ ਨਿਧ ਅਪਾਰ ਜੋ ਹਰੀਦਾਤਾ ਹੈ, ਸਮੂਹ ਗੁਣਾਂ ਦਾ ਸਮੁੰਦਰ ਹੈ ਜਿਹਦੇ ਪਾਰ ਉਰਵਾਰ ਦਾ ਅੰਤ ਨਹੀਂ ਜੇ ਆਉਂਦਾ ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਵੀ ਉਹਦੇ ਜਾਪ ਨੂੰ ਹਮੇਸ਼ਾ ਜਪਿਆ ਕਰੀਏ।

ਚਾਰੇ ਪਦਾਰਥ ਜਿਹੜੇ ਨੇ ਵੈਰੇ ਵਾਹਿਗੁਰੂ ਜੀ ਦੇ ਘਰ ਵਿੱਚ ਨੇ, ਮਿਲਦਿਆਂ ਉਹਨਾਂ ਨੂੰ ਦੇਰੀ ਨਹੀਂ ਲੱਗਦੀ। ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਹਮੇਸ਼ਾ ਹੀ ਅਰਾਧਨਾ ਕਰਦੇ ਨੇ। ਭਗਤ ਅਰਧ ਹੈ ਏਕ ਰੰਗ, ਜਿਹੜੇ ਰੱਬ ਦੇ ਪਿਆਰ ਵਾਲੇ ਨੇ ਰੰਗ ਕੇ ਪ੍ਰੇਮ ਦੇ ਨਾਲ ਮੇਰੇ ਸਤਿਗੁਰੂ ਮਹਾਰਾਜ ਜੀ ਦੀ ਇਬਾਦਤ ਕਰਦੇ ਨੇ। ਭਗਤ ਅਰਧ ਹੈ ਏਕ ਰੰਗ, ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ।

ਭਾਵ ਵੱਡੇ ਤੱਤ ਬੇਤਾ ਗੁਰਸਿੱਖ ਗੁਰਮੁਖ ਪਿਆਰੇ ਰੱਬ ਦੀਆਂ ਪਿਆਰ ਵਾਲੀਆਂ ਬਖਸ਼ੀਆਂ ਹੋਈਆਂ ਰੂਹਾਂ ਮਾਨਸਰ ਹੰਸ ਸਾਧ ਸੰਗ ਪਰਮ ਹੰਸ ਧਰਮ ਤੁਜਾ ਧਰਮਸ਼ਾਲਾ ਚੱਲ ਆਵਈ। ਧਰਮ ਦਾ ਘਰ ਹੈ ਗੁਰਦੁਆਰਾ ਔਰ ਧਰਮ ਦੀ ਧੁਰਾ ਹੈ ਧਰਮਸ਼ਾਲਾ ਚੱਲ ਆਵਹੀ। ਭਾਈ ਸਾਹਿਬ ਜੀ ਕਹਿੰਦੇ ਇਸ ਕਰਕੇ ਵੀ ਹਮੇਸ਼ਾ ਸਾਧ ਸੰਗਤ ਵਿੱਚ ਕਦਮ ਕਦਮ ਚੱਲ ਕੇ ਆ। ਸੰਗਤ ਵਿੱਚ ਆ ਕੇ ਸਤਿਗੁਰੂ ਜੀ ਦੀ ਬਹੁਤੀ ਅਪਾਰ ਕਿਰਪਾ ਵਰਤਦੀ ਹੈ। ਮਾਨਸਾਰ ਹੰਸ ਸਾਧ ਸੰਗ ਪਰਮ ਹੰਸ ਧਰਮ ਤੁਜਾ ਧਰਮਸ਼ਾਲਾ ਚੱਲ ਆਵਹੀ। ਪੁੱਤ ਮੁਖ ਤਾਲ ਆਹਾਰ ਦੁਤੀਆ ਨਾਸਤ। ਕਿਸੇ ਨੇ ਪੁੱਛਿਆ ਵੀ ਉਸ ਮਾਨ ਸਰੋਵਰ ਤੇ ਪਤਾ ਹੈ ਵੀ ਮੋਤੀ ਨੇ ਉੱਥੇ ਹੰਸ ਜਾ ਕੇ ਚੁੱਕਦੇ ਨੇ, ਪਰ ਭਾਈ ਸਾਹਿਬ ਜੀ ਜਿਹੜਾ ਸਾਧ ਸੰਗਤ ਦਾ ਮਾਨ ਸਰੋਵਰ ਹੈ ਇੱਥੇ ਆ ਕੇ ਪ੍ਰਾਣੀ ਨੂੰ ਕੀ ਮਿਲਦਾ ਹੈ? ਤੁਸੀਂ ਪਰਮ ਹੰਸ ਗੁਰਸਿੱਖ ਕਹਿੰਦੇ ਉਹਨਾਂ ਨੂੰ ਕਿਹੜੀ ਪ੍ਰਾਪਤੀ ਹੁੰਦੀ ਹੈ? ਤਾਂ ਭਾਈ ਸਾਹਿਬ ਜੀ ਕਹਿੰਦੇ ਮਾਨਸਾਰ ਹੰਸ ਸਾਧ ਸੰਗ ਪਰਮ ਹੰਸ ਧਰਮ ਤੁਜਾ ਧਰਮਸ਼ਾਲਾ ਚੱਲ ਆਵਹੀ। ਉਤ ਮੁਕ ਤਾਲ ਆਹਾਰ ਦੁਤੀਆ ਨਾਸਤ ਇਤ ਗੁਰ ਸ਼ਬਦ ਸੁਰਤ ਲਿਵਲਾਵਹੀ। ਵੀ ਉੱਧਰ ਤੇ ਮੋਤੀ ਨੇ, ਇੱਧਰ ਗੁਰੂ ਦਾ ਸ਼ਬਦ ਹੈ। ਸ਼ਬਦ ਅਤੇ ਸੁਰਤ ਦਾ ਮਿਲਾਪ ਹੋ ਜਾਂਦਾ ਜੇ ਇਹ ਸੰਗਤ ਦੀ ਵਡਿਆਈ ਹੋਇਆ ਕਰਦੀ ਹੈ। ਉਹ ਤਖੀਰ ਨੀਰ ਨਿਰਵਾਰੋ ਕੈ ਬਖਾਨੀਅਤ। ਇਹ ਚੁੰਝ ਵਿੱਚ ਖੂਬੀ ਹੈ, ਜਿਸ ਵੇਲੇ ਚੁੰਝ ਦੁੱਧ ਚ ਮਾਰਦਾ ਦੁੱਧ ਫਟ ਜਾਂਦਾ, ਦੁੱਧ ਖਾਂਦਾ ਫੁੱਟੀਆਂ ਬਣ ਜਾਂਦੀਆਂ ਨੇ, ਪੀਂਦਾ ਨਹੀਂ ਹੈ, ਉਹ ਫੁੱਟੀਆਂ ਨੂੰ ਖਾਂਦਾ ਹੈ, ਪੀਣਾ ਲਿਕੁਇਡ ਹੋ ਜਾਂਦਾ ਹੈ, ਪਾਣੀ ਵੱਖ ਕਰ ਜਾਂਦਾ ਹੈ। ਇਸ ਮਾਨ ਸਰੋਵਰ ਤੇ ਕੀ ਹੈ? ਉਹ ਤਖੀਰ ਨੀਰ ਨਿਰਵਾਰੋ ਕੈ ਬਖਾਨੀਅਤ ਇਤ ਗੁਰਮਤ ਦੁਰਮਤ ਸਮਝਾਵਹੀ। ਵੀ ਇਸ ਮਾਨ ਸਰੋਵਰ ਤੇ ਦੁਰਮਤੀਆ ਆ ਜਾਵੇ ਤੇ ਗੁਰੂ ਇੰਨੀ ਵੱਡੀ ਰਹਿਮਤ ਕਰਦਾ ਜੇ ਉਹਨੂੰ ਗੁਰਮਤ ਦੀ ਦਾਤ ਗੁਰੂ ਬਖਸ਼ ਦਿੰਦਾ, ਉਹ ਗੁਰਮਤ ਦਾ ਧਾਰਨੀ ਬਣ ਜਾਂਦਾ ਹੈ। ਸਾਧ ਸਮਾਗੇ ਸਾਧ ਸੰਗਤ ਦੀ ਵਡਿਆਈ ਹੈ। ਚੌਥਾ ਬੋਲ ਭਾਈ ਸਾਹਿਬ ਜੀ ਲਿਖਦੇ ਨੇ, ਉਤ ਬਾਗ ਹੰਸ ਬਣਸ ਦੁਬਦਾ ਨਾ ਮੇਟ ਸਕੇ। ਬੜਾ ਹੀ ਪਿਆਰਾ ਬੋਲ ਜੇ, ਕਹਿੰਦੇ ਹੰਸ ਦੀ ਸ਼ਕਲ ਵਰਗਾ ਬਗਲਾ ਹੈ, ਹੰਸ ਦੀ ਸ਼ਕਲ ਵਰਗਾ ਬਗਲਾ ਹੈ, ਬਿਲਕੁਲ ਚਿੱਟਾ ਹੈ, ਪਰ ਹੰਸ ਕੋਲੇ ਸਮਰੱਥਾ ਨਹੀਂ ਜੇ ਵੀ ਬਗਲੇ ਨੂੰ ਆਪਣੇ ਸ਼ੁਭ ਗੁਣ ਦੇ ਦੇਵੇ। ਬਗਲਾ ਤੇ ਡੱਡੀਆਂ ਮੱਛੀਆਂ ਕੀੜੇ ਮਕੌੜੇ ਖਾਂਦਾ ਜੇ, ਸ਼ਕਲ ਬਿਲਕੁਲ ਮਿਲਦੀ ਜੁਲਦੀ ਆਪਸ ਵਿੱਚ ਦੋਨਾਂ ਦੀ, ਪਰ ਹੰਸ ਕੋਲੇ ਸਮਰੱਥਾ ਨਹੀਂ ਹੈ, ਇਹ ਤਾਕਤ ਨਹੀਂ ਹੈ ਵੀ ਬਗਲੇ ਨੂੰ ਆਪਣੇ ਵਾਲੇ ਗੁਣਾਂ ਨਾਲ ਨਿਵਾਜ ਦੇਵੇ। ਪਰ ਇਸ ਮਾਨ ਸਰੋਵਰ ਤੇ, ਸਾਧ ਸੰਗਤ ਰੂਪੀ ਮਾਨ ਸਰੋਵਰ ਤੇ, ਇਤ ਕਾਗ ਪਾਗ ਸਮ ਰੂਪ ਕੇ ਮਿਲਾਵਹੀ। ਇਤ ਕਾਗ, ਕਾਗ ਤੋਂ ਭਾਵ ਕਾਂ, ਕਾਲੇ ਕਾਂ ਵਰਗੇ ਜੀਵ ਜਿਹੜੇ ਕਪਟੀ ਤੇ ਛਲੀਏ ਨੇ। ਇਤ ਕਾਗ ਪਾਗ ਸਮ ਰੂਪ ਕੇ ਮਿਲਾਵਹੀ। ਤੇ ਜਦੋਂ ਸੰਗਤ ਵਿੱਚ ਆ ਜਾਂਦੇ, ਗੁਰੂ ਇੰਨੀ ਵੱਡੀ ਕਿਰਪਾ ਕਰ ਜਾਂਦੇ ਨੇ, ਮੇਰੇ ਗਰੀਬ ਨਿਵਾਜ ਕਾਲੇ ਕਾਂ ਵਰਗੀ ਬਿਰਤੀ ਵਾਲਿਆਂ ਨੂੰ ਆਪਣਾ ਰੂਪ ਦਿੰਦੇ ਨੇ, ਰੂਪ ਆਪਣੇ ਸ਼ੁਭ ਗੁਣਾਂ ਨਾਲ ਨਿਵਾਜ ਦਿੰਦੇ ਨੇ। ਇਹ ਸਾਧ ਸੰਗਤ ਦੀ ਬਰਕਤ ਹੈ। ਗਰੀਬ ਨਿਵਾਜ ਸਾਧ ਸੰਗਤ ਵਿੱਚ ਨਾਮ ਜਪਣ ਕਰਕੇ ਹੋਰ ਕੀ ਹੁੰਦਾ ਹੈ? ਤਾਂ ਅਗਲੇ ਬੋਲ ਹੋ

ਜਿਸ ਵੇਲੇ ਵਾਹਿਗੁਰੂ ਜੀ ਦੇ ਜਾਪ ਨੂੰ ਜਪਿਆ ਜਾਂਦਾ ਉਹਦੀ ਵਡਿਆਈ ਜੀਵ ਕਰਦਾ ਹੈ। ਗੋਬਿੰਦ ਧਰਤੀ ਹੈ, ਧਰਤੀ ਦੀ ਪਾਲਣਾ ਕਰਨ ਵਾਲਾ, ਖੰਡਾਂ ਬ੍ਰਹਿਮੰਡਾਂ ਨੂੰ ਸਾਜਣ ਵਾਲਾ। ਜਿਸ ਵੇਲੇ ਉਹਦਾ ਜਸ

ਨਾ ਜਾਇਓ ਜਿੱਥੇ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ, ਨਾ ਤੁਹਾਡਾ ਛੁਟਕਾਰਾ ਨਾ ਮੇਰਾ ਛੁਟਕਾਰਾ। ਜਿਸ ਵੇਲੇ ਤੁਸੀਂ ਸੋਹਲਾ ਸਾਹਿਬ ਜੀ ਦੇ ਅੰਮ੍ਰਿਤ ਵਚਨ ਪੜ੍ਹਦੇ ਹੋ ਤਾਂ ਰੱਖਿਆ ਦੇ ਸ਼ਬਦ ਗੁਰਸਿੱਖ ਪੜ੍ਹਦੇ ਨੇ, ਸੋਰਠ ਰਾਗ ਦਾ ਸ਼ਬਦ ਗੁਰਸਿੱਖ ਪੜ੍ਹਦੇ ਨੇ, ਸੋਰਠ ਮਹੱਲਾ ਪੰਜਵਾਂ ਗੁਰ ਕਾ

ਲੱਜਾਏ ਲੱਜਾਏ ਮਾਣ ਹੋ ਕੇ ਸ਼ਰਮਸ਼ਾਰ ਹੋ ਕੇ ਭੱਜ ਜਾਂਦਾ ਹੈ, ਨੇੜੇ ਨਹੀਂ ਆਉਂਦਾ, ਜੰਮ ਲੱਜਾਏ ਕਰ ਭਾਗਾ। ਇਹ ਗੁਰੂ ਦੇ ਸ਼ਬਦ ਦੀ ਵਡਿਆਈ ਹੁੰਦੀ ਹੈ, ਗੁਰੂ ਦੇ ਸ਼ਬਦ ਦੀ ਮਹਿਮਾ ਅਪਰਾਪਾਰ ਹੈ। ਦੋਰ ਤੇ ਜੰਮ ਭਾਗਾ, ਸੁਣ ਕੇ ਜੰਮ ਕੇ ਦੋਤ ਨਾਏ ਤੇਰਾ ਛੱਡ ਜਾਏ। ਗੁਰੂ ਸਵਾਰੀ ਸੰਗਤ ਜੀ, ਨਾਮ ਜਪਣ ਵਾਲੀ ਬਖਸ਼ੀ ਹੋਈ ਰੂਹ ਦਾ ਤੇ ਪ੍ਰਤਾਪ ਹੀ ਐਸਾ ਹੁੰਦਾ ਜੇ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ, ਜਮ ਨੇੜੇ ਨਹੀਂ ਆਉਂਦਾ। ਇਸ ਕਰਕੇ ਗਰੀਬ ਨਿਵਾਜ ਜੀ ਕਿਰਪਾ ਕਰਦੇ, ਉਹਦੇ ਜਸ ਨੂੰ ਕਰਿਆ ਕਰ। ਇੱਥੋਂ ਤੱਕ ਜਿਹੜੇ ਰੱਬ ਦੇ ਪਿਆਰੇ ਜਸ ਕਰਨ ਵਾਲੇ ਨੇ ਨਾ, ਅਗਰ ਉਹਨਾਂ ਨੂੰ ਜੀ ਸਤਿਕਾਰ ਆਦਰ ਮਾਣ ਕੀਤਾ ਜਾਵੇ ਤੇ ਜਮ ਤਾਂ ਵੀ ਨੇੜੇ ਨਹੀਂ ਆਉਂਦਾ। ਜੇ ਕੋ ਜੀਓ ਕਹੇ ਉਹਨਾਂ ਕਹੋ, ਪਉ ਜਮ ਕੀ ਤਲਬ ਨਾ ਹੋਈ। ਆਮ ਗੱਲ ਹੈ ਜੀ, ਫਲਾਣੇ ਬੰਦੇ ਨੂੰ ਤਲਬ ਕਰ ਲਿਆ, ਤਲਬ ਕਹਿੰਦੇ ਜਮਾਂ ਦੇ ਤਲਬ ਨਹੀਂ ਹੋ ਸਕਦਾ, ਜਮਾਂ ਦੇ ਵਸ ਨਹੀਂ ਪੈ ਸਕਦਾ। ਕਦੋਂ? ਉਚਰਤ ਗੁਣ ਗੋਪਾਲ ਜਸ, ਜਿਸ ਵੇਲੇ ਮੇਰੇ ਵਾਹਿਗੁਰੂ ਜੀ ਦੇ ਜਸ ਨੂੰ ਕੀਤਾ, ਸਾਧ ਸਮਾਗਮ ਵਿੱਚ ਆ ਕੇ ਗੁਰੂ ਕੀ ਕਿਰਪਾ ਦੁਆਰੇ ਜਪਿਆ ਹੈ। ਰਾਮ ਨਾਮ ਜੋ ਜਣ ਜਪੈ, ਅਨ ਦਿਨ ਸਦ ਜਾਗੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਮੇ ਹੋਏ ਰਾਮ ਜੀ ਦੇ ਨਾਮ ਨੂੰ ਜਿਹੜਾ ਸੇਵਕ ਜਪਦਾ ਹੈ, ਅਣ ਦਿਨ ਸਦ ਜਾਗੈ, ਦਿਨ ਰਾਤ ਗੁਰੂ ਦੇ ਸ਼ਬਦ ਵਿੱਚ ਜਾਗਦਾ ਹੈ। ਉਹਦਾ ਸੁੱਤਾ ਹੋਇਆ ਮਨ ਜਾਗ ਪੈਂਦਾ, ਸੋਝੀ ਆ ਜਾਂਦੀ ਹੈ, ਸੰਸਾਰ ਮਿਥਿਆ ਮਿਥਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਯਾਦ ਆਉਂਦੇ ਨੇ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗਣਾ ਹੋਇਆ, ਮਾਤ ਪਿਤਾ ਸੁਤ ਬੰਧ ਜਨ ਹਿਤ ਜਾ ਸਿਓ ਕੀਨਾ, ਜੀਓ ਛੂਟਿਓ ਦੇਹ ਤੇ ਡਾਰ ਅਗਨ ਮੈਂ ਦੀਨਾ। ਜੀਵਤ ਕੋ ਵਿਵਹਾਰ ਹੈ ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ। ਫਿਰ ਉਹ ਪਿਆਰਾ ਗੁਰਸਿੱਖ ਅੰਦਰੋਂ ਜਾਗ ਜਾਂਦਾ, ਜਗਤ ਵੱਲੇ ਵੇਖਦਾ, ਇਹ ਜਗਤ ਸਾਰਾ ਝੂਠਾ ਹੀ ਪ੍ਰਤੀਤ ਹੁੰਦਾ ਹੈ। ਜਿੱਥੇ ਮਨ ਕਰਕੇ ਜਾਗਦਾ ਹੈ ਉੱਥੇ ਆਪਣੀ ਸੁਰਤ ਨੂੰ ਵੀ ਜਗਾਉਂਦਾ ਹੈ, ਜਿੱਥੇ ਸੁਰਤ ਨੂੰ ਜਗਾਉਂਦਾ ਹੈ ਉੱਥੇ ਅੰਮ੍ਰਿਤ ਵੇਲੇ ਵੀ ਨੀਂਦ ਵਿੱਚੋਂ ਜਾਗਦਾ ਹੈ, ਜਿੱਥੇ ਅੰਮ੍ਰਿਤ ਵੇਲੇ ਵੀ ਜਾਗਦਾ ਹੈ ਉੱਥੇ ਕਿਤੇ ਗੁਰੂ ਕੀ ਅੰਮ੍ਰਿਤ ਬਾਣੀ ਦਾ ਭਿੰਨੀ ਰਹਿ ਨੜੀਏ, ਚਾਮਕਣ ਤਾਰੇ ਜਾਗੇ ਸੰਤ ਜਣਾ ਮੇਰੇ ਰਾਮ ਪਿਆਰੇ। ਉੱਥੇ ਅੰਮ੍ਰਿਤ ਵੇਲੇ ਜਾਂ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਦੇ ਨੇ, ਉਹਨਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਹੈ, ਜਾਗਣਾ ਜਾਗਣ ਨਿਕਾ ਹਰ ਕੀਰ ਤਨ ਮਹਿ ਜਾਗਣਾ। ਜਾਗਦੇ ਵਿਕਾਰੀ ਵੀ ਨੇ, ਚੋਰ ਵੀ ਨੇ, ਪਰ ਗੁਰੂ ਦੇ ਪਿਆਰਿਆਂ ਦਾ ਜਾਗਣਾ ਚੰਗਾ ਹੁੰਦਾ ਜੇ। ਕਿਉਂ? ਉਹ ਤਾਂ ਜਪਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਆਏ ਨੇ, ਉਹ ਸੇਵਕ ਜਿਹੜੇ ਸਦਾ ਜੁੜੇ ਰਹਿੰਦੇ ਨੇ। ਮਹਾਰਾਜ ਜੀ ਦੇ ਅੰਮ੍ਰਿਤ ਬਚਨ ਆਏ ਨੇ, ਉਹ ਸੇਵਕ ਜਿਹੜੇ ਸਦਾ

ਚਾਖ ਕਹਿੰਦੇ ਨਜ਼ਰ ਲੱਗ ਗਈ ਨਜ਼ਰ। ਸਾਹਿਬ ਕਹਿੰਦੇ ਫਲਾਨਾ ਕਹਿੰਦਾ ਤੰਤਰ ਆ ਗਿਆ, ਮੰਤਰ ਆ ਗਿਆ, ਤੁਸੀਂ ਸਿਆਣੇ ਗੁਰਸਿੱਖ ਬੈਠੇ ਹੋ, ਵਾਹਿਗੁਰੂ ਗੁਰਮੰਤਰ ਹੈ ਜਪ।

ਕੋਈ ਇਹਦੇ ਨਾਲ ਕਿਹੜਾ ਮੰਤਰ ਹੋਵੇਗਾ। ਮੂਲ ਮੰਤਰ ਹੈ ਮੇਰੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਬਖਸ਼ਿਆ, ਜਿਹਦੇ ਸਾਹਮਣੇ ਕੋਈ ਚੀਜ਼ ਅੜ ਨਹੀਂ ਸਕਦੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ।

ਗੁਰੂ ਅੱਗੇ ਬੇਨਤੀ ਕਰਦਾ ਉਹ ਪ੍ਰਵਾਨ ਹੋ ਜਾਂਦੀ ਜੇ। ਇਸ ਕਰਕੇ ਮਹਾਰਾਜ ਜੀ ਕਿਰਪਾ ਕਰਦੇ ਗੁਰਦੇਵ, ਜਿਹੜੇ ਗੁਰੂ ਦੇ ਮੰਤਰ ਨੂੰ ਗੁਰ ਮੰਤਰ, ਮੂਲ ਮੰਤਰ, ਮਾਲਾ ਮੰਤਰ, ਜਪ ਸਾਹਿਬ ਜਪਦੇ ਨੇ, ਕੋਈ ਚੀਜ਼ ਉਹਨਾਂ ਨੂੰ ਪੋਹ ਨਹੀਂ ਸਕਦੀ, ਗੁਰੂ ਉਹਨਾਂ ਨੂੰ ਆਪ ਰੱਖ ਲੈਂਦਾ ਜੇ। ਮੇਰੇ ਕਿਰਪਾਲੂ ਦਾਤਾਰ ਜੀ ਦੇ ਅੰਮ੍ਰਿਤ ਬਚਨ ਨੇ ਆਪਣੇ ਬਾਲਕ ਆਪ ਰੱਖਿਆ ਨਾ, ਪਾਰ ਬ੍ਰਹਮ ਗੁਰਦੇਵ ਸੁਖ ਸਾਂਤ ਸਹਿਜ ਆਨੰਦ ਭਈ ਪੂਰਨ ਭਈ ਸੇਵ, ਸੁਖ ਸਹਿਜ ਆਨੰਦ ਭਏ, ਸੁਖ ਸਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ। ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ, ਰੋਗ ਮਿਟਾਏ ਜੀ ਵਾਲਿਆਂ, ਜਾਕਾ ਵੱਡ ਪ੍ਰਤਾਪ, ਦੁੱਖ ਹਮਾਰੇ ਬਖਸ਼ੀਅਨ, ਆਪਣੀ ਕਲ ਤਹਾਰੀ, ਮਨ ਬਾਂਛਤ ਫਲ ਦਿੱਤੀਅਨ ਨਾਨਕ ਬਲਿਹਾਰੀ। ਗੁਰੂ ਦੇ ਜਾਪ ਨਾਲ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਉਹ ਵੀ ਪੂਰੀਆਂ ਹੋ ਜਾਂਦੀਆਂ ਨੇ। ਤਾਂ ਮਹਾਰਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ, ਚਾਖ ਨਾ ਲੱਗੇ, ਕੋਈ ਚੀਜ਼ ਉਹਨਾਂ ਨੂੰ ਪੋਹ ਨਹੀਂ ਸਕਦੀ, ਰਹਾਉ ਕਾਮ ਕ੍ਰੋਧ ਮਦ ਮਾਣ ਮੋਹ, ਬਿਣ ਸਹਿ ਅਨਰਾਗੈ। ਜਿਹੜੇ ਗੁਰੂ ਦੇ ਨਾਲ ਪ੍ਰੇਮ ਕਰਦੇ ਨੇ, ਕਾਮ ਅਤੇ ਕ੍ਰੋਧ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੈ, ਉਹ ਨਾ ਪਾਸ ਦੁਆਸ ਨਾ ਪਟੀਐ, ਜਿਨ ਅੰਤਰ ਕ੍ਰੋਧ ਚੰਡਾਲ, ਇਹਨੂੰ ਚੰਡਾਲ ਮੰਨਿਆ, ਕੋਲ ਨਾ ਜਾਈਏ, ਸੱਜੇ ਖੱਬੇ ਕੰਨੀ ਖਸਕਾ ਜਾਈਏ। ਕਾਮ ਕ੍ਰੋਧ, ਅਗਲਾ ਬੋਲਿਆ ਮਦ, ਨਸ਼ਾ ਹੰਕਾਰ, ਮਾਣ ਵਡਿਆਈ ਚਾਹੁੰਦਾ ਜੀਵ, ਮੋਹ ਬੜਾ ਤਕੜਾ ਪ੍ਰਬਲ ਮੋਹ ਹੈ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਕਾਮ ਵੀ ਵਸ ਆ ਜਾਂਦਾ, ਕ੍ਰੋਧ ਵੀ ਵਸ ਆ ਜਾਂਦਾ, ਹੰਕਾਰ ਵੀ ਖਤਮ ਹੋ ਜਾਂਦਾ, ਫਿਰ ਵਡਿਆਈ ਦਾ ਭੁੱਖਾ ਨਹੀਂ ਰਹਿੰਦਾ, ਮੋਹ ਬੜਾ ਪ੍ਰਬਲ ਹੈ। ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ, ਦਾਗਾ ਦਾਗ ਤੇ ਮੋਹ ਐਸਾ ਪ੍ਰਬਲ ਹੈ, ਮੋਹ ਕਰਕੇ

ਬਨਵਾਜ ਇਹ ਦੁੱਖਾਂ ਦਾ ਸਮੁੰਦਰ ਹੈ, ਮੋਹ। ਇਸ ਮੋਹ ਦੇ ਵਿੱਚ ਜੀ ਪੈ ਕੇ ਬੜੇ ਬੜੇ ਵੱਡੇ ਕਸ਼ਟ ਸਹਾਰਦਾ ਹੈ। ਪਰਿਵਾਰ ਦਾ ਕੁਟੰਬ ਦਾ ਤੇ ਮੋਹ ਹੁੰਦਾ ਹੀ ਹੈ, ਕਾਰੋਬਾਰ ਦਾ ਮੋਹ ਬੜਾ ਤਕੜਾ ਹੁੰਦਾ ਜੇ, ਹੋਰ ਪਦਾਰਥਾਂ ਦਾ ਬੜਾ ਮੋਹ ਤਕੜਾ, ਜਿਹਨੂੰ ਗਰੀਬ ਨਿਵਾਜ ਕਹਿੰਦੇ। ਮੋਹ ਕੁਟੰਬ ਮੋਹ ਸਵਕਾਰ,

ਗੁਰਮੁਖ ਕੋਈ ਉਤਰੈ ਪਾਰ, ਕਿਰਪਾਲੂ ਦਾ ਤਾਰ ਜੀ ਕਿਰਪਾ ਕਰਦੇ। ਇਸ ਮੂੰਹ ਵਿੱਚ ਬਹੁਤੇ ਜੀਵ ਜਿਹੜੇ ਡੁੱਬ ਜਾਂਦੇ ਨੇ। ਏਤ ਮੋਹੇ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਕੋਈ ਕੋਈ ਵਿਰਲੇ ਗੁਰਮੁਖ ਗੁਰਸਿੱਖ ਨੇ ਜਿਹੜੇ ਮੋਹ ਤੋਂ ਨਿਰਲੇਪ ਹੋ ਜਾਂਦੇ ਨੇ। ਤਾਂ ਗਰੀਬ ਨਿਵਾਸ ਜੀ ਕਹਿੰਦੇ, ਗੁਰੂ ਦੇ ਸ਼ਬਦ ਦੁਆਰੇ ਸਿੱਖ ਕੁਟੰਬ ਕਬੀਲੇ ਵਿੱਚ ਰਹਿੰਦਾ ਹੋਇਆ ਹੀ ਨਿਰਲੇਪ ਹੋ ਜਾਂਦਾ ਹੈ ਕਾਮ ਤੋਂ, ਕ੍ਰੋਧ ਤੋਂ, ਹੰਕਾਰ ਤੋਂ, ਮਾਣ ਤੋਂ, ਮੋਹ ਤੋਂ, ਬਿਣਸੇ ਇਹਨਾਂ ਨੂੰ ਆਪਣੇ ਵੱਸ ਕਰ ਲੈਂਦਾ ਹੈ ਤੇ ਜ਼ੋਰ ਨਹੀਂ ਪਾਉਂਦੇ। ਅਵਰ ਪੰਚ ਹਮ ਇੱਕ ਜਣਾ, ਕਿਉਂ ਕਰ ਰਾਖੈ ਕਰ ਬਾਹਰ ਮਨਾ, ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਣਾ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਬਿਖਮ ਕਣਾ। ਗੁਰੂ ਕਾ ਪਿਆਰਾ ਗੁਰਸਿੱਖ ਅਗਲੇ ਵਾਲੇ ਸੁਰਤ ਕਰਕੇ ਤੇ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਦਾ ਹੈ। ਆਨੰਦ ਮਗਨ ਰਸ ਰਾਮ ਰੰਗ, ਨਾਨਕ ਸਰਨਾਗੈ ਅੱਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੇ ਮੇਰੇ ਗਰੀਬ ਨਿਵਾਜ ਕਿਰਪਾਲੂ ਕਿਰਪਾ ਜੀ ਦੀ ਕਿਰਪਾਲੂ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਆਨੰਦ ਉਹਨਾਂ ਦੇ ਜੀਵਨ ਵਿੱਚ ਆਨੰਦ ਆ ਜਾਂਦਾ। ਕਹਿਣ ਵਾਸਤੇ ਤਾਂ ਆਨੰਦ ਬਹੁਤ ਕਹਿੰਦੇ ਨੇ, ਆਨੰਦ ਆਨੰਦ ਸਭ ਕੋ ਕਹੈ। ਆਨੰਦ ਗੁਰੂ ਤੇ ਜਾਣਿਆ ਭਾਈ, ਆਨੰਦ ਤੇ ਗੁਰੂ ਤੋਂ ਮਿਲਦਾ, ਕਹਿਣ ਕਰਕੇ ਆਨੰਦ ਥੋੜੀ ਹੁੰਦਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰਹਿ ਪਿਆਰਿਆ ਕਰ ਕਿਰਪਾ, ਕਿਲ ਵਿਖ ਕਟੇ ਗਿਆਨ ਅੰਜਣ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਉਸ ਆਨੰਦ ਵਿੱਚ ਮਗਨ ਮਸਤ ਹੋ ਜਾਂਦੇ ਨੇ, ਮਸਤ ਤੇ ਜਦੋਂ ਮਸਤ ਹੁੰਦੇ ਨੇ ਰਸ ਰਾਮ, ਫਿਰ ਰਮੇ ਹੋਏ ਰਾਮ ਜੀ ਦੇ ਨਾਮ ਚ ਉਹਨਾਂ ਨੂੰ ਰਸ ਆਉਂਦਾ ਹੈ। ਰਾਮ ਰਸ ਪੀਆ ਰੇ, ਜਿਹ ਰਸ ਵਿਸਰ ਗਏ ਰਸ ਔਰ, ਰੰਗ ਕੇ ਪ੍ਰੇਮ ਪੈਦਾ ਹੈ, ਨਾਨਕ ਸਰਨਾਗ ਹੈ। ਮੇਰੇ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋ ਗਈ ਹੈ। ਉਚਰਤ ਊਚ ਅਪਾਰ ਅਗਣਤ ਹਰ, ਸਭ ਜੀ ਜਿਸ ਹਾਥ, ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰਾ ਸਾਥ। ਗਰੀਬ ਨਿਵਾਜ ਜੀ ਕਿਰਪਾ ਕਰਦੇ, ਜਿਹੜਾ ਸਾਰਿਆਂ ਤੋਂ ਉੱਚਾ ਜੀ ਦੇ ਪਾਰ ਵਾਰ ਪਾਰਾ ਉਰਵਾਰ ਦਾ ਅੰਤ ਨਹੀਂ ਆਉਂਦਾ, ਸਾਰੇ ਜੀਵਾਂ ਦੀ ਡੋਰ ਜਿਸ ਦੇ ਹੱਥ ਵਿੱਚ, ਜੇ ਊਚ ਅਪਾਰ ਅਗਣਤ ਹਰ, ਸਭ ਜੀ ਜਿਸ ਹਾਥ, ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰਾ ਸਾਥ। ਮੈਂ ਉਸ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ, ਸਭ ਜੀ ਦੇ ਹੱਥ ਵਿੱਚ ਹੈ ਅਤੇ ਅੰਗ ਸੰਗ ਰਹਿਣ ਵਾਲੇ ਨੇ। ਇੱਕ ਹੋਰ ਬੋਲ ਵੀ ਆਉਂਦੇ ਨੇ, ਜਲਣ ਬੁਝੀ ਸੀਤਲ ਭਏ, ਰਾਖੇ ਪ੍ਰਭ ਆਪ, ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪ। ਭਾਈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ, ਜਲਣ ਬੁਝੀ ਅੰਦਰ ਸ਼ਾਂਤੀ ਆ ਜਾਂਦੀ ਹੈ, ਸੀਤਲ ਠੰਡਾ ਠਾਰ ਹੋ ਜਾਂਦਾ ਹੈ, ਰਾਖੇ ਪ੍ਰਭ ਆਪ,

ਵੱਡ ਪ੍ਰਤਾਪ, ਵੀ ਜਿਹਦਾ ਵੱਡਾ ਪ੍ਰਤਾਪ ਹੈ ਨਾ, ਉਹਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਣਸੇ ਸੁਖ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸੁਆਮੀ। ਉਹ ਮੇਰਾ ਦਿਆਲੂ ਤੇ ਕਿਰਪਾਲੂ ਹੋ ਗਿਆ ਪੂਰਾ, ਪੂਰੇ ਨੂੰ ਜਦੋਂ ਧਿਆ ਦਿੱਤਾ। ਸਾਹਿਬਾਂ ਦੇ ਹੋਰ ਬੋਲ ਬੜੇ ਪਿਆਰੇ ਨੇ, ਮਾਤ ਪਿਤਾ ਬੰਧਪ ਤੂੰ ਹੈ, ਤੂੰ ਸਰਬ ਨਿਵਾਸ, ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ। ਜਿਹਦਾ ਨਿਰਮਲ ਜਸ ਹੈ, ਗੁਰੂ ਸਵਾਰੀ ਸੰਗਤ ਜੀ ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ, ਜੇ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦੀਦ ਨੇ ਦੀਦਾਰ ਬਖਸ਼ੇ ਨੇ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਅੰਮ੍ਰਿਤ ਵੇਲੇ ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ, ਅੰਮ੍ਰਿਤ ਬਾਣੀ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ ਸਭ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਅਪ ਹੈ ਮੇਲੇ, ਆਓ ਰਲ ਮਿਲ ਕੇ ਗੁਰੂ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਨੇ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂਗ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਨ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਡਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦਰੇਤਰੇ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਬੜੀ ਸੋਹਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਤੀਤ ਹੋਵੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਜੋ ਸਾਈਕਲਿੰਗ ਰੇਸ ਵਾਸਤੇ ਸੰਗਤਾਂ ਜਾ ਰਹੀਆਂ ਹਨ ਆਪ ਜੀ ਦੇ ਸੱਚੇ ਪਾਤਸ਼ਾਹ ਅੱਗੇ ਮੰਗਦੇ ਹਨ ਕਿਰਪਾ ਕਰਨੀ ਆਪ ਜੀ ਨੇ ਰਾਹ ਪੈਂਡੇ ਸਹਾਈ ਹੋਣਾ ਸੱਚੇ ਪਾਤਸ਼ਾਹ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਿਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੇ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਨਾਲ ਹੀ ਸੰਗਤਾਂ ਨੂੰ ਬੇਨਤੀ ਹੈ, ਜਿਹੜੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਇਸ ਵੇਲੇ ਉਹਨਾਂ ਦੇ ਮਾਧੀ ਅਰਦਾਸ ਹੋਣੀ ਹੈ। ਆਪ ਜੀ ਗੁਰੂ ਦਰਬਾਰ ਵਿੱਚ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

क्यों न भजै भगवान। धन धारा संपत सगल

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਆਲਾਪੇ ਅੱਠ ਨੰਦਨ ਪ੍ਰਥਮ ਰਾਗ ਭੈਰੋ ਵੇ ਕਰਹੀ ਪੰਚ ਰਾਗਣੀ ਸੰਗ ਉਚਰਹੀ

ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬੰਗ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਓਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਓਵਨ ਜੀ ਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈਏ ਇੱਕ ਨਾ ਹੁਕਮੀ ਬਗਸੀ ਸਹਿਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹੁਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੁਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਆਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸੁਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਣ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਵਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠਿਉ ਪਾਈ ਵੇਖਾ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੁ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਆਰ ਜਾਏ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੈ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤਵਲੇ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪੋਏ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਲਾਣ ਮੰਦ ਸੁਣੈ ਜੁਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਸਰਕਾਰ ਸੁਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਤਿਆਰ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਏ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾਂ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੇ ਰਾਹੋ ਸੁਣੈ ਹੱਥ ਵੇ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾ ਸੁਰਤ ਵੇ ਮਨ ਬੁੱਧ ਮੰਨੇ

ਤਾਂ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਪਾਵੇ ਮੁਖ ਦੁਆਰ, ਮੰਨੇ ਪਰਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭੇਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ, ਪੰਚ ਪੁਰਬਾਨ ਪੰਚ ਪ੍ਰਧਾਨ, ਪੰਚੇ ਪਾਵੇ ਦੁਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇਗ ਧਿਆਨ, ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਹਿ ਕਰਨੇ ਨਾਹੀ, ਸੋਮਵਾਰ ਤੌਲ ਤਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ, ਜੇ ਕੋ ਬੁਝੇ ਹੋਵੇ ਸੁਚਿਆਰ, ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੇ ਹੋਰ ਹੋਰ, ਤਿਸਤੇ ਪਾਰ ਤਲੇ ਕਮਨ ਜੋਰ ਜੀ, ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਦਾਨ ਸਵਾਲਿਓ ਰੂਪ, ਕੀਤੀ ਦਰ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕਵਨ ਕਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੇ ਸਾਈ ਭਰੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਾਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੁਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੁਣ ਲਵਲਾਏ ਤਾਰ, ਕੁਦਰਤ ਕਵਨ ਕਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਅਲ ਵੜ ਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜੇ ਯਾਰ ਕੂੜੇ ਫੇਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੇ ਸਾਈ ਭਲੀ ਕਾਰ।

ਆਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾਏ ਜੇ ਫੁਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਵਰਣਾਵੇ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਿਖੇ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਣ ਲਈਏ ਹੋ ਧੋਏ ਭਰੀਏ ਮਤ ਪਾਪਾਂ ਕਹਿ ਸੰਗ ਧੋਪੇ ਨਾਵੇ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਹਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੁਰਤੀ ਮਾਹੂ ਕਵਨ ਜਿਤ ਹੋਇਆ ਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਤਿਥ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕੈਨਕ ਵਾਤ ਸਹਿ ਸੁਠਾਰੇ ਕਹਿਨਕ ਤੇ ਬਾਂਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹਿਤੀ ਸੁਰਤ ਨਾ ਪਾਈ ਆ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿ ਨਾ ਅੰਤ ਅੰਤ ਨਾ ਕਰੜੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਹਾ ਮਨ ਮੰਤ ਅੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਾਰਨ ਕੀਤੇ ਬਲਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਬੀ ਉੱਚਾ ਥਾ ਉੱਚੀ ਉੱਪਰੀ ਉੱਚਾ ਨਾ ਹੋਏ ਵੱਡੀ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗੇ ਜੋ ਦੇ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰ ਖਾਹੀ ਖਾਹੇ ਕਿਤਿਆਂ ਦੁਖ ਬੂ ਸਦ ਮਾਰੇ ਪੇਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਇਓ ਰੱਖ ਨਾ ਸਕੇ ਕੋਏ ਜੇ ਕੋ ਖਾਏ ਕੇ ਆਖਣ ਪਾਇਓ ਜਾਣੇ ਜੇਤੀਆਂ ਮੋਖਾਏ ਆਪੇ ਜਾਣੇ ਆਪੇ ਦੇ ਆਖੇ ਸਿਬੇ ਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤ ਸ਼ਾਹੀ ਪਾਤ ਸਾਹੁ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਲੈ ਜਾਹੇ ਅਮੁੱਲ ਭਾਏ ਮੁੱਲਾਂ ਸੁਮਾਹੇ ਮੁੱਲ ਤੁਰ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਮੁੱਲ ਕਰ ਮੁੱਲ ਫੁਰਮਾਨ ਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੈ ਗਉ ਵੇਂਦੇ ਆਖੇ ਈਸਰੇ ਆਖੇ ਸੇਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮਨੁਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹੇ ਕਹੇ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ।

ਬਹਿ ਸਰਬ ਸੰਭਾਲੇ। ਵਾਜੇ ਨਾਦਿ ਅਨੇਕ ਅਸੰਖਾ, ਕੀਤੇ ਵਾਵਣ ਹਾਰੇ, ਕੀਤੇ ਰਾਗ ਪਰੀ ਸਿਉ ਕਹੀ ਅਨ ਕੀਤੇ ਗਾਵਣ ਹਾਰੇ। ਗਾਵੇ ਤੁਹਨ ਪੌਣ ਪਾਣੀ ਬਹਿ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ, ਗਾਵੇ ਦੇਵ ਦਾਸਨ ਬੈਠੇ ਦੇਵਤਿਆਂ ਦਰਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਦੀ ਸੰਤੋਖੀ, ਗਾਵੇ ਵੀਰ ਕੁਰਾਰੇ, ਗਾਵਨ ਪੰਡਿਤ ਪੜਨ ਰਖੀ ਸਰ ਯੁਗ ਯੁਗ ਵੇਦਾਂ ਨਾਲੇ, ਗਾਵੇ ਮੋਹਣੀ ਆਵਣ ਮੋਹਣ ਸੁਰਗਾ ਮੱਚ ਪਿਆਲੇ, ਗਾਵਣ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ, ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ, ਗਾਵਹਿ ਜੋਤ ਉਦਭਾਵਨ ਰਤੇ ਤੇਰੇ ਭਗਤ ਰਸਾਲੇ, ਔਰ ਕੇਤੇ ਗਾਵਣ ਸੇ ਮੈਂ ਚੇਤਨ ਆਵਣ ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ, ਪੀਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿ ਨਰਜਾਈ, ਮੁੰਦਾ ਸੰਤੋਖ ਸਰਮ ਪਦ ਚੋਲੀ ਧਿਆਨ ਕੀ ਕਰੇ ਬੇਭੂਤ ਖਿੰਥਾ, ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ ਤਿਸੇ ਆਦੇਸ ਆਦ ਅਨਿਲ ਨਾਦ ਨਾਥ, ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ, ਨਾਥੀ ਸਭ ਜਾਂ ਕੀ ਰਿਧ ਸਿਧਿ ਅਵਰਾ ਸਾਧ, ਸੰਯੋਗ ਵਿਯੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ, ਆਦੇ ਤਿਸੇ ਆਦੇਸ ਆਦ ਅਨਿਲ ਅਨਾਦ ਨਾਥ, ਜੁਗ ਜੁਗੇ ਕੋ ਵੇਸੇ ਕਾਮ ਆਈ ਜੁਗਤ ਆਈ, ਤਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੇ ਤਿਵੇ ਚੁਲਾਵੇ, ਜਿਵ ਹੋਵੇ ਫੁਰਮਾਣ, ਵੇਖੇ ਉਹਨਾਂ ਨਦਰ ਨ ਆਵੇ ਬਹੁਤਾਏ ਹੋ ਵਡਾਣ, ਆਦੇ ਤਿਸੇ ਆਦੇ ਸਾਧ ਅਨਿਲ ਅਨਾਦ ਨਾਥ, ਜੁਗ ਜੁਗੇ ਕੋ ਵੇਸ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਿਸੇ ਆਦੇਸ ਆਦ ਅਨਿਲ ਅਨਾਦ ਨਾਥ, ਜੁਗ ਜੁਗੇ ਕੋ ਵੇਸ, ਇੱਕ ਦੂਜੀ ਪਉ ਲੱਖ ਹੋਏ ਲੱਖ ਹੋਵੇ ਲੱਖ ਵੀ ਸੋ ਲੱਖ ਲੱਖ ਗੇੜਾ, ਕੀ ਇੱਕ ਨਾਮ ਜਗਦੀਸ, ਏਦਰਾਏ ਪਦ ਪਵੜੀਆਂ ਚੜੀਏ ਹੋਏ ਅਕੀਸ, ਸੁਨ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ,

ਮੈਂ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੁਣ ਪੰਜ ਪਰਵਾਨ ਨਦਰੀ ਕਰਮ ਪਵੇ ਨੀਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀ ਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨਾਰਿਆਂ ਨਾਲ ਚੁਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ

ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਧਨ ਦੁਆਰਾ ਸੇਵਾਵਾਂ ਸਫਲੀਆਂ ਕਰਨੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਬੱਚਿਆਂ ਨੂੰ ਗੁਰਮਤ ਦੇ ਦਾਨ ਵਿਦਿਆ ਦੇ ਦਾਨ ਬਖਸ਼ਣੇ, ਸੱਚੇ ਪਾਤਸ਼ਾਹ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਭਰਿਆ ਹੱਥ ਰੱਖਣਾ, ਸੇਵਾਵਾਂ ਸਫਲੀਆਂ ਕਰਨੀਆਂ। ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪਰਦੇ ਕਜਨੇ। ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਅਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋਸ਼ ਕਹਿ ਨਾਮ, ਵਾਹਿਗੁਰੂ ਵਾਹਿਗੁਰੂ ਜਪੇ।

ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੁਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ।

सर्प जैसे अर्जारी, नव खंडन को राज कुमावे, अंत चले गुहारी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਸਤ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਸੁਗੁਰੂ ਪਿਆਰੇ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ ਜੋ ਕਿ ਸਮੂਹ ਗਿੱਲ ਪਰਿਵਾਰੋਂ ਆਪਣੀ ਬੱਚੀ ਸਮੂਹ ਕੌਰ ਦੇ ਜਨਮ ਦਿਨ 'ਤੇ ਪਰਸੋਂ ਰੋਜ਼ ਤੋਂ ਸ਼੍ਰੀ ਖੰਡ ਪਾਤਸ਼ਾਹ ਸਾਹਿਬ ਰੰਭ ਸਨ। ਅੱਜ ਸਭ ਤੋਂ ਪਹਿਲਾਂ ਸ਼੍ਰੀ ਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਹੋ ਚੁੱਕੀ ਹੈ। ਕੁਝ ਸਮੇਂ ਵਾਸਤੇ ਗੁਰਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ ਗਈ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਗੁਰਬਾਣੀ ਕੀਰਤਨ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੋ ਬੱਚੀ ਨੂੰ ਸਮੂਹ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣ। ਕਿਰਤ ਕਮਾਈਆਂ ਵਿੱਚ ਵਾਧੇ ਪਾਉਣ। ਸੋ ਇੱਥੇ ਹੀ ਹੁਣ ਸਮਾਪਤੀ ਹੈ ਜੀ। ਗੁਰੂ ਕੇ ਲੰਗਰ ਤਿਆਰ ਹੈ, ਆਪ ਜੀ ਨੇ ਛੱਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਮਹੱਲਾ ਤੀਜਾ ਧੰਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਐ ਸੋਏ ਪੌੜੀ ਪੈ ਬਿਨ ਭਗਤ ਨਾ ਹੋ ਗਈ ਨਾਮ ਨਾ ਲੱਗੇ ਪਿਆਰ ਸਤਿਗੁਰ ਮਿਲੇ ਪਉ ਉਪਜ ਪੈ ਪਾਏ ਰੰਗ ਸਵਾਰ ਤਨ ਮਨ ਰਤਾ ਰੰਗ ਸਿਉਂ ਹਉਮੈ ਤ੍ਰਿਸ਼ਨਾ ਮਾਰ ਮੰਤ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਪਉ ਪਉ ਸਭ ਤਿਸਦਾ ਸੋ ਸੱਚ ਵਰਤੇ ਸੰਸਾਰ ਸਲੋਕ ਮਹੱਲਾ ਤੀਜਾ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰਵੇਲ ਵਰਸ ਵਰਾਹੋ ਆਪ ਖੜੋਵੈ ਆਪ ਆਪ ਖੜੋਵੇ ਆਪ ਕਰ ਆਪੀਣੇ ਆਪਾਹੋ ਗੁਰਮੁਖ ਸੇਵਾ ਥਾਂਏ ਪਵੈ ਉਨਮਨ ਤਤ ਕਮਾਹੋ ਮਸਕਤ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪਰਵਾਹ ਤੋ ਦਰ ਊਣਾ ਨਾਹੀ ਕੋ ਸੱਚਾ ਵੇ ਪਰਵਾਹੋ ਮਹੱਲਾ ਪਹਿਲਾ ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਂਪ ਸਰੀਰ ਗੁਰ ਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੇ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਦੁੱਖ ਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਭਾਉਂਦੀ ਜਾਏ ਪਰਾਲ ਪਿੱਛੇ ਹੱਥ ਨ ਅੰਬੜੈ ਤਿਤ ਨਿਬੰਧੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵੇ ਕੀਤੀ ਲਹਾਂ ਸਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚ ਅਮਰ ਚਲਾਇਉਣ ਕਰ ਸੱਚ ਫੁਰਮਾਣ ਸਦਾ ਨਿਹਚਲ ਰਵ ਰਹਿਆ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀਏ ਸੱਚ ਸ਼ਬਦ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਣ ਅਗੰਮ ਗੋਚਰ ਅਲਖ ਹੈ ਗੁਰਮੁਖ ਹਰ ਜਾਣ ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਬਾਣ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਏ ਆਪੇ ਦੋਏ ਭਾ ਚੜੀਅਸ ਹੋਰ ਬਾਹਰ ਧੋਤੀ ਤੂੰਬੜੀ ਅੰਦਰ ਵਿਸਨਕੋਰ ਸਾਧ ਭਲੇ ਅਣਨਾਤਿਆਂ ਚੋਰਾਂ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦੇ ਲਾ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਦਿਸ ਇਹੋ ਮਨ ਧਾਵਦਾ ਗੁਰ ਠਾਕ ਰਹਾਇਆ ਨਾਵੇ ਨੂੰ ਸਭ ਲੋਚਤੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀਏ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦੇ ਹਟਨਾਲੇ ਜੇਤੇ ਜੀ ਤੇਤੇ ਬਣਜਾਰੇ ਖੁੱਲੇ ਹੱਟ ਹੋਆ ਵਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪਰਵਾਣ ਕਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੁਪੇਦਾਂ ਸੇਵਨ ਦੇਹੋ ਬਗਾ ਤਪੇ ਘਣਾ ਕਾਲਿਆ ਕਾਲੇ ਬਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਇੱਕ ਦੂਜੇ ਭਾਏ ਖੁਆਇਨ ਹੋਮੈ ਵਿੱਚ ਵਿਆਪੈ ਇਹੋ ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਣ ਸਭ ਵਰਤੈ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਜਾਰਾਂ ਰੰਡੀਆਂ ਕੂਟੜੀਆਂ ਦੀਵਾਨ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨ ਗੰਧੋ ਚੰਦਨ ਖੌਲੀਏ ਪੀ ਸਾਹੂ ਸਿਉ ਪਾਣ ਨਾਨਕ ਕੂੜੇ ਕਤਿਆ ਕੂੜਾ ਤਣੀਏ ਤਾਣ ਕੂੜਾ ਕੱਪੜ ਕਛੀਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾਂ ਬੁਰਗੋਂ ਸਿੰਘੀਆਂ ਨਾਲੇ ਮਿਲੀ ਕਮਾ ਕਲਾਣ ਇੱਕ ਦਾਤੇ ਇੱਕ ਮੰਗ ਤੇ ਨਾਮ ਤੇਰਾ ਪਰਵਾਣ ਨਾਨਕ ਜਿਨੀ ਸੁਣ ਕੇ ਮੰਨਿਆ ਹੋ ਤਿਨਾ ਵਿੱਠੋਂ ਕੁਰਬਾਣ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹੋਮੇ ਝਗੜਾ ਪਾਇਓ ਝਗੜੇ ਜਗ ਮੋਇਆ
ਗੁਰਮੁਖ ਝਗੜ ਚੁਕਾਇਓਨ ਇੱਕੋ ਰਬ ਰਹਿਆ ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਿਆ ਸਲੋਕ ਮਹੱਲਾ ਪਹਿਲਾ ਸਤਿਗੁਰ ਭਿਖਿਆ ਦੇਹ ਮੈਂ ਤੂੰ ਸਮਰੱਥ ਦਤਾਰ ਹਉਮੈ ਗਰਭ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਏ ਨਾਮ ਮਿਲੇ ਆਧਾਰ ਅਹਿਨਿਸ ਨਵਤਨ ਨਿਰਮਲਾ ਮੈਲਾ ਕਭੂ ਨਾ ਹੋਏ ਨਾਨਕ ਇਹ ਬਿਧ ਛੁੱਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆਂ ਜਿੱਤੀ ਦਰ ਖੜੀਆਂ ਨਾਨਕ ਕੰਤੇ ਰਤੀਆਂ ਪੁੱਛੋ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤੇ ਰਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਏਤੜੇ ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹਉਂ ਬਲਿਹਾਰੀ ਤਿਨਕੋ ਸਿਫਤ ਜਿਨ੍ਹਾਂ ਦੇ ਵਾਤ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੋ ਮਿਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਤਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁੰਝੇ ਕਰਕਾ ਪਹੁਣਾ ਜਿਉਂ ਆਇਆ ਤਿਉਂ ਜਾਓ ਮਹੱਲਾ ਪਹਿਲਾ ਸੌ ਉਲਾਮੇ ਦਿਨੇ ਕੇ ਰਾਤੀ ਮਿਲਨ ਸੁਹੰਸ ਸਿਫਤੀ ਸਲਾਹਣ ਛੱਡ ਕੇ ਕਰੰਗੀ ਲਗਾ ਹੰਸ ਫਿਟ ਵੇਹਾ ਜੀਵਿਆ ਫਿਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ ਕਰਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਾਂ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰਨਾ ਜਾਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਸਾਰ ਪੜਪੜ ਪੰਡਿਤ ਕਰਹਿ ਵਿਚਾਰ ਬਿਨ ਬੂਜੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸਭਦੇ ਸਾਧਨ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਿਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ ਇੰਨੀ ਫੁੱਲੀ ਰੋ ਕਰੇ ਅਵਰ ਕੇ ਚੁਣੀ ਹੈ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ੍ਹਾਂ ਕੇ ਕੰਤ ਜਿਨ ਕੇ ਕੰਤ ਦਿਸਾ ਪੂਰੀ ਸੇ ਅਹਿਨਸ ਫਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਦਿਨ ਸੇਵਾ ਗੁਣ ਰਵਾ ਮਨ ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨ ਲਖਣੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲੇ ਬਸੰਤੇ ਆਗਮਨ ਪਹਿਲਾਂ ਮੌਲਿਓ ਸੋਏ ਜਿਤ ਮੌਲੇ ਸਭ ਮੌਲੀਏ ਤਿਸੇ ਨ ਮੌਲਿਓ ਕੋਏ ਮਹੱਲਾ ਦੂਜਾ ਪਹਿਲੇ ਬਸੰਤੇ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀਏ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰ ਆਤਮੈ ਜੋ ਮਿਲੇ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਏ ਸਚਕਾਰ ਕਮਾਵੈ ਦੂਜੀ ਕਾਰੇ ਲੱਗਿਆ ਫਿਰ ਜੋ ਨੀ ਪਾਵੈ ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੈ ਗੁਰ ਕੇ ਸ਼ਬਦ ਸਲਾਹੀਏ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿਤਨ ਆਵਹੀ ਮਹੱਲਾ ਦੂਜਾ ਜਾਂ ਸੁਖ ਤਾਂ ਸੋਹਰਾਵਿਓ ਦੁੱਖ ਪੀ ਸਮਾਲੇ ਓਏ ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਪੌੜੀ
ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ ਦਿਆਲ ਅਗੰਮ ਹੈ ਆਪੇ ਲਹਿ ਮਿਲਾਈ ਮੈਂ ਤੁਝ ਬੇਲੀ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਣਾਗਤੀ ਤਿਨ ਲਹਿ ਛਡਾਈ ਨਾਨਕ ਵਿਹ ਪਰਵਾਹ ਹੈ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ਼੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾਂ ਤੁਮ ਕੀਨਾ ਰਾਮ ਕੋ ਨਾਮ ਨ ਕਬਹੂ ਲੀਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜੈਬੇ ਕਹੁ ਕਿਆ ਕਰੋ ਅਭਾਗੇ ਰਹਾਉ ਦੁੱਖ ਸੁਖ ਕਰਕੇ ਕੁਟੰਬ ਜਵਾਇਆ ਮਰਤੀ ਵਾਰ ਇੱਕ ਸਿਰ ਦੁੱਖ ਪਾਇਆ ਕੰਠ ਗਹਿਣ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸਮਾਰਾ ਸੋਹੀ ਕਬੀਰ ਜੀ ਹਰ ਹਰ ਕੰਪੈ ਬਾਲਾ ਜੀਓ ਨਾ ਜਾਨਾ ਕਿਉਂ ਕਰਸੀ ਪੀਓ ਰੈਨ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਉ ਕਾਚੇ ਕਰਵੈ ਰਹੇ ਨਾ ਪਾਨੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੇ ਕਰਤ ਸਿਗਾਰਾ ਕਿਉਂ ਰਾਲੀਆਂ ਮਾਨੇ ਬਾਜ ਪਧਾਰਾ ਕਾਗ ਉਡਾਵਤ ਪੂਜਾ ਪਿਰਾਨੀ ਕਹਿ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਰ ਅਮਲ ਸਿਰਾਨੋ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਚਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕਾ ਆਇਆ ਰਹਾਉ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਛ ਪੀ ਖਰਚ ਤੁਮਾਰਾ ਸਾਰੋ ਸੁਬਹ ਨਿਵਾਜ ਸਰਾਏ ਗੁਜਾਰੋ ਸਾਧ ਸੰਗ ਜਾਂ ਕੋ ਹਰ ਰੰਗ ਲਾਗਾ ਧਨ ਧਨ ਸੋਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇ ਨਰ ਭੂਲੇ ਖਸਮ ਵਿਸਾਰ ਮਾਟੀ ਸੰਗਰੂਲੇ ਸੋਹੀ ਕਬੀਰ ਜੀਓ ਲਲਿਤ ਥਾਕੇ ਨੈਣ ਸਰਵਣ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਗੀ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕਸ ਮਾਇਆ ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬਲਗ ਪ੍ਰਾਣੀ ਤਿਸੇ ਸਿਰੇ ਵੋ ਜਬਲਗ ਘਟ ਮੈਂ ਸਾਸਾ ਜੇ ਘਟ ਜਾਏ ਤੋ ਭਉ ਨਾ ਜਾਸੀ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਸਾਵੇ ਅੰਦਰ ਅੰਤਰ ਚੂਕੈ ਤਿਸੇ ਪਿਆਸਾ ਹੋਮੈ ਬੂਝੇ ਚੌਪੜ ਖੇਲੇ ਮਨ ਜਿਣ ਢਾਲੇ ਪਾਸਾ ਜੋ ਜਨ ਜਾਨ ਭਜੇ ਅਭਿਗਤ ਕੋ ਤਿੰਨ ਕਾ ਕਛੂ ਨ ਸਾਸਾ ਕਹੋ ਕਬੀਰ ਤੇ ਜਨ ਕਬੂ ਨ ਹਾਰੇ ਢਾਲ ਜੋ ਜਾਨੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੇ ਹਾਲਾ ਜਿੰਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੈਂ ਤੋ ਨੀਤ ਡਸੇ ਪਟਵਾਰੀ ਹਰ ਕੇ ਲੋਗਾ ਮੋਕੋ ਨੀਤ ਡਸੇ ਪਟਵਾਰੀ ਉੱਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿੰਨੋਂ ਲਿਆ ਉਬਾਰੀ ਰਹਾਉ ਨੌ ਡਾਢੀ ਦਸ ਮੁਸਬ ਧਾਵ ਹੈ ਰਹੀਤ ਬਸ ਨਾ ਦੇਹੀ ਡੋਰੀ ਪੂਰੀ ਮਾਪੇ ਨਾਹੀ ਬਹੁ ਬਿਸਟਾਲਾ ਲੇਹੀ ਬਿਹਤਰ ਕਰੇ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਕਾਈ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕੋ ਨਾ ਜਾ ਕਾ ਨਾਉ ਬਬੇਕੋ ਰਾਗ ਸੂਹੀ ਬਾਣੀ ਸ਼੍ਰੀ ਰਵਿਦਾਸ ਜੀਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਨ ਜਾਣੇ ਤਜ ਮਾਨ ਸੁਖ ਰਲੀਆਂ ਮਾਨੈ ਤਨ ਮਨ ਦੇਹ ਨ ਅੰਤਰ ਰਾਖੈ ਅਵਰਾ ਦੇਖ ਨ ਸੁਨੇ ਅਭਾਖੈ ਸੋਕਤ ਜਾਣੈ ਪੀਰ ਪਰਾਈ ਜਾਂ ਕੇ ਅੰਤਰ ਦਰਦ ਨਾ ਪਾਈ ਰਹਾਉ ਦੁਖੀ ਦੁਹਾਗਨ ਦੁਇ ਪਖਹੀਨੀ ਜਿਨ ਨਾਹ ਨਿਰੰਤਰ ਭਗਤ ਨ ਕੀਨੀ ਪੁਰ ਸਲਾਤ ਕਾ ਪੰਥ ਦੁਹਿਲਾ ਸੰਗ ਨ ਸਾਥੀ ਗਵਨ ਅਕੇਲਾ ਦੁਖੀਆ ਦਰਦ ਬੰਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉਂ ਜਨ ਤਿਉਂ ਕਰਗਤ ਮੇਰੀ ਸੂਹੀ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹੰਪੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਗਿਆਨਾ ਤੈਂ ਜੀਵਨ ਜਗ ਸਚ ਕਰ ਜਾਨਾ ਰਹਾਉ
जिन जियो दिया सो रिजक अंबरावै सबकट भीतर हाट चलावै कर बंदगी छाड़ मैं मेरा हिरदे नाम समार सवेरा जन्म सिरानो पंथ न सवारा सांझ परी दह दिस अंधियारा कहर बदास निदान दवाने चेतस नाही दुनिया फन खाने सूही ऊचे मंदर सालर सोई एक करी फुन रहन न होई एह तन ऐसा जैसे घास की टाटी जल गयो घास रल गयो माटी रहाओ पाई बंद कुटंब सहेरा ओय पी लागे काड सवेरा घर की नार उरह तन लागी ओ तो भूत भूत कर पागी कह रबदा सबै जग लुटिया हम तो एक राम कह छुटिया एक ओंकार सतगुर प्रसाद राग सूही बाणी सेख फरीद जी की तप तप लोह लोह हाथ मरोरो बावल होय सो सोह लोरो तैसे मन मह किया रोस मुझ अवगन सह नाही दोस तै साहेब की मैं सार न जानी जोबन खोए पाछे पछुतानी रहाओ काली कोयल तू कित गुन काली अपने प्रीतम के हों बिर है जाली पिरे बिहून कतै सुख पाए जा होए किरपाल ता प्रभु मिलाए विदन खुही मुंद अकेली ना को साथी ना को बेली कर किरपा प्रभ साध संग मेली जा फिर देखा ता मेरा अल्हो बेली वाट हमारी खरी उडीणी खन्यो तिखी बहुत पीणी उस ऊपर है मार्ग मेरा सेख फरीदा पंथ समार सवेरा सूही ललत बेड़ा बंद न सक्यो बंधन की वेला पर सरबर जब उछले तब रहन दोहेला हाथ ना लाए कुसंबड़ जल जासी ढोला रहाओ एक आपीने पतली सह केरे बोला दूधा थनी न आवे फिर होए ना मेला कह फरीद सहेलियो।

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆ ਤੇਰੀ ਗਵਨ ਵਡਾਈ ਜੋ ਤੂੰ ਦੇਹ ਸੁ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਓ ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਚਤੁਰਾਈ ਕਿਆ ਹਾਂ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਏਤੇ ਕੁੱਕਰ ਹੋ ਬੇਗਾਨਾ ਭੌਕਾ ਇਸ ਤਨ ਤਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤੁਨ ਬੇਸ ਕਲੰਦਰ ਘਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਾਹੁੜ ਜਨਮ ਨਾ ਆਵਾਂ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗੰਮ ਗੋਚਰ ਅਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਲ ਭਰਪੂਰ ਲੀਣਾ ਕਟ ਕਟ ਜੋਤ ਤੁਮਾਰੀ ਸਿੱਖ ਮਤ ਸਭ ਦੁੱਧ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਨ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪਰਵਾਣ ਐਸਾ ਨਾਮ ਨਿਰੰਜਨ ਦਿਓ ਹੋ ਜਾਚਕ ਤੂੰ ਅਲਖ ਅਭਿਓ ਰਹਾਓ ਮਾਇਆ ਮੋਹ ਧਰਕਟੀ ਨਾਰ ਭੂੰਡੀ ਕਾਮਣ ਕਾਮਣੇ ਆਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੇ ਚਾਨਣ ਅਧਿਆਰ ਚੱਕ ਛੋਡੀ ਸਹਸਾ ਨਹੀਂ ਕੋਏ ਬਾਪ ਦਿਸੇ ਬੇਜਾਤ ਨਾ ਹੋਏ ਏਕੇ ਕੋ ਨਾਹੀ ਪੋ ਕੋਏ ਕਰਤਾ ਕਰੇ ਕਰਾਵੈ ਸੋਏ ਸ਼ਬਦ ਮੂਏ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੇ ਧਾਰਿਆ ਅਵਰ ਨਾ ਸੂਜੇ ਗੁਰ ਕੋ ਵਾਰਿਆ ਨਾਨਕ ਨਾਮ ਮ੍ਰਿਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰ ਬਚਨੀ ਮਨ ਸਹਿਜ ਧਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਨਮੁਖ ਪਰਮ ਪੂਲੇ ਬਉਰਾਨੇ ਹਰ ਬਿਨ ਕਿਉਂ ਰਹੀਏ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੈ ਖਿਨ ਸਤਿਗੁਰ ਬੂਝ ਬੁਝਾਈ ਰਹਾਉ ਮੇਰਾ ਪ੍ਰਭ ਬਿਸਰੇ ਹਉ ਮਰੋ ਦੁਖਾਲੀ ਸਾਸ ਗਿਰਾਸ ਜਪੋ ਆਪਣੇ ਹਰ ਭਾਲੀ ਸਦ ਬਿਰਾਗਨ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰ ਪਾਏ ਪ੍ਰਭ ਅਗੰਮ ਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਿਆ ਕਾਰ ਕਮਾਏ ਹਉਮੈ ਮੇਟ ਚੱਲੇ ਗੁਰ ਸ਼ਬਦ ਸਮਾਏ ਮਨਮੁਖ ਵਿਛੜੇ ਖੋਟੀ ਰਾਸ ਗੁਰਮੁਖ ਨਾਮ ਮਿਲੇ ਸਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁਟਕੀ ਫਿਰ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨ ਦੇਵੀ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨਕੇ ਤੈਂ ਦੁੱਖ ਨਿਵਾਰੇ ਰਹਾਉ ਤੂੰ ਦਿਆਲ ਦਿਆਪਤ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਧ ਸਭ ਤੁਝ ਤੇ ਹੋਏ ਐਸਾ ਆਖ ਵਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਏ ਮਨਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿਨਕੀ ਗਹਿਣ ਗਤ ਕਹੀ ਨ ਜਾਈ ਸੱਚੇ ਆਪ ਸਵਾਰੇ ਭਰਮ ਭੁਲਾਣੇ ਸੇ ਮਨਮੁਖ ਕਹੀਏ ਨਾ ਉਰਵਾਰ ਨਾ ਪਾਰੇ ਜਿਸਨੂੰ ਨਦਰ ਕਰ ਸੋਈ ਜਨ ਪਾਏ ਗੁਰ ਕਾ ਸ਼ਬਦ ਸਮਾਲੇ ਹਰ ਜਨ ਮਾਇਆ ਮਾਹੇ ਨਿਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਲ ਹੈ ਮਾਰ ਬਿਦਾਰੇ ਬਿਲਾਵਲ ਮਹੱਲਾ ਤੀਜਾ ਅਤੁੱਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸ ਤੇ ਦੂਜਾ ਨਾਹੀ ਕੋਏ ਤਿਸ ਦੀ ਕੀਮਤ ਕਿੱਕੂ ਹੋਏ ਗੁਰ ਪ੍ਰਸਾਦ ਵਸੇ ਮਨ ਆਏ ਤਾਂ ਕੋ ਜਾਣੇ ਦੁਬਦਾ ਜਾਏ ਰਹਾਓ
आप सराफ कसवटी लाए आपे परखे आप चलाए आपे तोले पूरा होए आपे जाने एको सोए माया का रूप सब तिस्ते होए जिसनु मेले सो निर्मल होए जिसनु लाए लगे तिस आए सब सच दिखाले ता सच समाए आपे लिव तात है आपे आप बुझाए आपे जापे आपे सतगुर शब्द है आपे नानक आख सुनाए आपे बिलावल महला तीजा साहेब ते सेवक सेव ते साहेब त्या के क्या को कहे बहाना ऐसा एक थेरा खेल बनया है सब में एक समाना सतगुरु परचे हर नाम समाना जिस कर्म होवे सो सतगुरु पाए अंदिन लागे सहज ध्याना रहाओ क्या कोई तेरी सेवा करे क्या को करे अभमाना जब अपनी जोत खिंचे तू स्वामी तब कोई करो देखा बखियाना आपे गुर चेला हैं आपे आपे गुणी निधाना ज्यों आप चलाए त्यों तिवे क्यों चाले ज्यों आप चलाए तिवे कोई चाले ज्यों हर पावे भगवाना कहत नानक तू साचा साहेब कौन जाने तेरे काम एक ना कर्म है दे बड़ियाई एक परम पव है अब माना बिलावल महला तीजा पूरा थाट बनाया पूरे वेखो एक समाना एह परपंच में साचे नाम की बड़ियाई मत को तरो गुमाना सतगुर की जिसनो मत आवे सो सतगुर माहे समाना एह बाणी जो जीहो जाने तिस अंतर रवे हर नामा रहाओ चौह जुगां का हुण नबेड़ा नर मनुखा नू एक निधाना जत संजम तीर्थ उना जुगा का धर्म है कल में तीर्थ कीर्त हर नामा जुग जुग आपो अपना धर्म है सुध देखो वेद पुराना गुरमुख जिनी त्याया हर हर जगते पूरे परवाना कहत नानक सच्चे स्यों प्रीत लाए चूके मन अभमाना कहत सुनत सबे सुख पावे मानत पाहे निधाना बिलावल महला तीजा गुरमुख प्रीत जिसनु आपे लाए तितकर बिलावल गुर शब्द सुहाए मंगल नारी गाव है आए मिल प्रीतम सदा सुख पाए हों तिन बलिहारे जिन हर मन बसाए हर जन को मिलया सुख पाइए हर गुण गावे सहज सुभाए रहाओ सदा रंग राते तेरे चाए हर जियो आप बसे मन आए आपे सोभा सद ही पाए गुरमुख मेले मेल मिलाए गुरमुख राते शब्द रंगाए निज कर वासा हर गुण गाए रंग चलूले हर रस पाए इहो रंग कदे न उतरे साच समाए अंतर शब्द मिटिया अज्ञान अंधेरा सतगुर ज्ञान मिलिया प्रीतम मेरा जो सच राते तिन बहुड़ न फेरा नानक नाम दृढ़ाए पूरा गुर मेरा बिलावल महला तीजा पूरे गुरते वड़ियाई पाई चंत नाम बसया मन आई होमे माया शब्द जलाई दर साचे गुरते सोभा पाई जगदीश सेवो मैं अवर न काजा अंदिन अंध होवे मन मेरे गुरमुख मांगो तेरा नाम निवाजा रहाओ मन की प्रतीत मन ते पाई पूरे गुरते शब्द बुझाई जीवन मरण को संसर वेखै बहुड़ न मरे ना जम पेखै कर ही मह सब कोट निधान सतगुर दिखाए गया अभमान सद ही लागा सहज ध्यान अंदिन गावे एको नाम इस जुग में बड़ियाई पाई पूरे गुरते नाम त्याई जह देखा ते रहया समाई सदा सुख दाता कीमत नहीं पाई पूरे पागुर पूरा पाया अंतर नाम निधान दिखाया गुर का शब्द अत मीठा लाया नानक तृष्ण बुझी मन तन सुख पाया राग बिलावल महला चौथा कर तीजा एक ओंकार सतगुर प्रसाद उद्दमत प्रभ अंतर जामी ज्यों प्रेरे त्यों करना ज्यों नटुआ तंत बजाए तंती त्यों वाजे जंत जना जप मन राम नाम रसना मस्तक लिखत लिखे गुर पाया हर हृदय हर बसना रहाओ माया गिरसत परमत है प्राणी रख लेवो जन अपना ज्यों पहरलाद हर नाकस गरस्यो हर राख्यो हर रसरना कवन कवन की गत मित कहिए हर किए पतत पवना
ਉਹ ਢੋਵੈ ਢੋਰ ਹਾਥ ਚਮ ਚਮਰੇ ਹਰ ਉਧਰਿਓ ਪਰਿਓ ਸਰਨਾਨ ਪ੍ਰਭ ਦੀਨ ਦਿਆਲ ਭਗਤ ਪਵਤਾਰਨ ਹਮ ਪਾਪੀ ਰਾਖ ਪਪਨਾਨ ਹਮ ਦਾਸਨ ਦਾਸ ਦਾਸ ਹਮ ਕਰਿਓ ਜਿਨ ਨਾਨਕ ਦਾਸ ਦਸੰਨਾ ਬਿਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਅਜਨਮਾ ਕਰ ਕਿਰਪਾ ਰਖ ਲੇਵੋ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ਮੇਰੇ ਮਨ ਭਜ ਰਾਮ ਨਾਮੇ ਰਾਮਾ ਗੁਰਮਤ ਹਰਸ ਪਾਈਏ ਹੋਰ ਤਿਆਗੋ ਨਿਹਫਲ ਕਾਮਾ ਰਹਾਓ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਝ ਬਿਨ ਅਵਰ ਨਾ ਕੋਈ ਮੇਰੇ ਠਾਕੁਰ ਹਰ ਜਪੀਏ ਵੱਡੇ ਕਰਮਾ ਨਾਮਹੀਨ ਤ੍ਰਿਗ ਜੀਵ ਤੇ ਤਿੰਨ ਵੱਡ ਦੁੱਖ ਸਹਮਾ ਉਹ ਫਿਰ ਫਿਰ ਜੋਨ ਭਵਾਈਏ ਮੰਦ ਭਾਗੀ ਮੂੜ ਕਰਮਾ ਹਰ ਜਨ ਨਾਮ ਆਧਾਰ ਹੈ ਤੁਰ ਪੁਰਬ ਲਿਖੇ ਵੱਡੇ ਵੱਡ ਕਰਮਾ ਗੁਰ ਸਤਿਗੁਰ ਨਾਮ ਦਿਰੜਾਇਆ ਜਨ ਨਾਨਕ ਸਫਲ ਜਨਮਾ ਬਿਲਾਵਲ ਮਹੱਲਾ ਚੌਥਾ ਹਮਰਾ ਚਿਤ ਲੁਭਤ ਮੋਹੇ ਬਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕੇ ਪ੍ਰਭ ਹਮ ਕਿਉਂ ਕਰ ਮੁਗਤ ਤਰਾ ਮੇਰੇ ਮਨ ਜਪ ਨਰਹਰ ਨਾਮ ਨਰਹਰਾ ਜਨ ਉਪਰ ਕਿਰਪਾ ਪ੍ਰਭਧਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਹਰ ਦੇਹੋ ਮਤੀ ਜਸ ਕਰਾ ਤੁਮਰੇ ਸੰਗ ਲਗੇ ਸੇ ਉਦਰੇ ਜਿਸ ਜਿਉਂ ਸੰਗ ਕਾਸਟ ਲੋਹ ਤਰਾ ਸਾਕਤ ਨਰ ਹੋਛੀ ਮਤ ਮਧਮ ਜਿਨ ਹਰ ਹਰ ਸੇਵ ਨਾ ਕਰਾ ਤੇ ਨਰ ਭਾਗਹੀਨ ਦੁਹ ਚਾਰੀ ਉਹ ਜਨਮ ਮੂਹੇ ਫਿਰ ਮਰਾ ਜਿਨਕੋ ਤੁਮ ਹਰ ਮੇਲੋ ਸਵਾਮੀ ਤੇ ਨਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹੱਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬਹੁਤ ਹੈ ਕਲ ਯੁਗ ਖੇਵਟ ਗੁਰ ਸ਼ਬਦ ਤਰੋ ਮੇਰੇ ਮਨ ਹਰ ਗੁਣ ਹਰ ਉਚਰੋ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਉ ਕਾਇਆ ਨਗਰ ਮੈਂ ਰਾਮ ਰਸ ਉੱਤਮ ਕਿਉਂ ਪਾਈਏ ਉਪਦੇਸ਼ ਜਨ ਕਰੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਸਪੀਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਖ ਦਿਖੋ ਗੁਰਮਤਿ ਹਰਸ ਮੀਠਾ ਲਾਗਾ ਤਿਨ ਬਿਸਰੇ ਸਭ ਬਿਖ ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸਕੋ ਜਾਪੇ ਹਰ ਮੰਤਰ ਜ ਪੈਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਭ ਰੈਨੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ ਇੱਛੈ ਸੋਈ ਫਲ ਪਾਵੋ ਹਰ ਬੋਲੋ ਅੰਮ੍ਰਿਤ ਬੋਲੋ ਗੁਰਮਤ ਬੈਨੀ ਰਹਾਓ ਅਨਕ ਉਪਾਵ ਚਿਤਵੀਏ ਬਹੁ ਤੇਰੇ ਸੋ ਸਾ ਹੋਵੈ ਜੇ ਬਾਤ ਹੋਵੇ ਨੀ ਆਪਣਾ ਭਲਾ ਸਭ ਕੋਈ ਬਾਛੇ ਸੋ ਕਰੇ ਜੇ ਮੇਰੇ ਚਿੱਤ ਨਾ ਚੇਤੈਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ ਅੰਦਿਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈਨੀ ਮਤ ਸਮਤ ਤੇਰੇ ਬਸ ਸਵਾਮੀ ਹਮ ਜੰਤ ਤੋਂ ਪੁਰਖ ਜਨ ਤੈਨੀ ਜਨ ਨਾਨਕੇ ਪ੍ਰਭ ਕਰਤੇ ਸਵਾਮੀ ਜਿਉਂ ਭਾਵੈ ਤਿਵੈ ਬੂਲੈਨੀ ਬੁਲਾਵਲ ਮਹੱਲਾ ਚੌਥਾ ਅਨੰਦਨ ਮੂਲ ਧਿਆਉ ਪੁਰਖੋਤਮ ਅਨਦਿਨ ਅਨੰਦ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁਕੇ ਜਮਕੇ ਫੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਬਡਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਸਾਕਤ ਮੂੜ ਮਾਇਆ ਕੇ ਬਦਿਕ ਵਿੱਚ ਮਾਇਆ ਫਿਰੇ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਦੇ ਜਿਉ ਤੇਲੀ ਬਲਦ ਭਵੰਦੇ ਗੁਰਮੁਖ ਸੇਵ ਲੱਗੇ ਸੇ ਉਦਰੇ ਬਡਭਾਗੀ ਸੇਵ ਕਰੰਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਨ ਨਾਨਕ ਆਪੇ ਆਪ ਸਭ ਵਰਤੇ ਜਿਉਂ ਰਾਖੈ ਤਿਵੈ ਰਹੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਕਰ ਤੀਜਾ ਬੋਲੋ ਭਈਆ ਰਾਮ ਨਾਮ ਪਤਿਤ ਪਾਵਨੁ ਹਰ ਸੰਤ ਭਗਤ ਤਾਰਨੂ ਹਰ ਪਰ ਭੂਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਗਾਈਏ ਹਰ ਦੁੱਖ ਬਿਸਾਰ ਨੂੰ ਰਹਾਉ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਬਿਸਾਰਨ ਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ
हर की हमारी सफल जाता मिल संगति गुण गावनो मन राम नाम कर आसा पाओ दूजा बिनस बिनासा विचासा हुए नरासी सोजन मिलिया हर पासी कोई राम नाम गुण गावनो जन नानक तिन पग लावनो राग बिलावल महला पंजमा चौप दे कर पहला एक ओंकार सतगुर प्रसाद नदरी आवे तिस स्यों मोहो क्यों मिलिए अप्रभ बनासी तोहे कर कृपा मोह मार्ग पावो साध संगत के अंचल लावो क्यों तरिए बिख्या संसार सतगुर बोहित पावे पार रहाओ पवन चुलारे माया दे हर के भगत सदा थिर से हर सोगते रह निरारा सिर ऊपर आप गुरु रखवारा पाया वेड़ माया सर भूंगा होमे पचे दीपक देख पतंगा सगल सिगार करे नहीं पावे जा हुए किरपाल ता गुरु मिलावे हों फिरों दासी मैं एक रतन दसाया निर्मूलक हीरा मिले ना उपाया हर का मंदर तिसमें लाल गुर खुलिया पड़दा देख पई निहाल जिन चाख्या तिस आया साध ज्यों गुंगा मन में बिस्माद आनंद रूप सब नदरी आया जन नानक हर गुण आख समाया बिलावल महला पंजमा सर्व कल्याण किए गुरुदेव सेवक अपने लायो सेव विघ्न लागे जप अलख भेव धरत पुनीत पही गुण गाए दुर्त गया हर नाम त्याय रहाओ सबनी थाई रव्या आप आद जुगाद जंका बड़ प्रताद जुगाद जंका बड़ प्रताप गुर प्रसाद न हुए संताप गुर के चरण लगे मन मीठे निर्भगन हुई सब थाई बूठे सब सुख

ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁੱਤ ਸਾਥ ਨਾ ਮਾਇਆ, ਸਾਧ ਸੰਗ ਸਭ ਦੁੱਖ ਮਿਟਾਇਆ, ਰਬ ਰਹਿਆ ਪ੍ਰਭ ਸਭ ਮੈਂ ਆਪੇ, ਹਰ ਜਪ ਰਸਨਾ ਦੁੱਖ ਨਾ ਵਿਆਪੇ ਰਹਾਉ। ਤਿਖਾ ਭੂਖ ਬਹੁ ਤਪਤ ਵਿਆਪਿਆ, ਸੀਤਲ ਪਏ ਹਰ ਹਰ ਜਸ ਜਾਪਿਆ, ਕੋਟ ਜਤਨ ਸੰਤੋਖ ਨਾ ਪਾਇਆ, ਮੰਤਰ ਪਤਾਨਾ ਹਰ ਗੁਣ ਗਾਇਆ, ਦੇਹੋ ਭਗਤ ਪ੍ਰਭ ਅੰਤਰ ਜਾਮੀ, ਨਾਨਕੀ ਬੇਨੰਤੀ ਸੁਆਮੀ। ਬਿਲਾਵਲ ਮਹੱਲਾ ਪੰਜਵਾਂ। ਗੁਰਪੂਰਾ ਵਡ ਭਾਗੀ ਪਾਈਏ, ਮਿਲ ਸਾਧੂ ਹਰ ਨਾਮ ਧਿਆਈਏ, ਪਾਰ ਬ੍ਰਹਮ ਪ੍ਰਭ ਤੇਰੀ ਸਰਨਾ, ਕਿਲਵ ਕਾਟੇ ਭਜ ਗੁਰ ਕੇ ਚਰਨਾ ਰਹਾਉ। ਅਵਰ ਕਰਮ ਸਭ ਲੋਕਾਚਾਰ, ਮਿਲ ਸਾਧੂ ਸੰਗ ਹੋਏ ਉਧਾਰ, ਸਿਮਰਤ ਸਾਸਤ ਬੇਦ ਵਿਚਾਰੇ, ਜਪੀਏ ਨਾਮ ਜਿਤ ਪਾਰ ਉਤਾਰੇ, ਜਨ ਨਾਨਕ ਪ੍ਰਭ ਕਿਰਪਾ ਕਰੀਏ, ਸਾਧੂ ਧੂਰ ਮਿਲੇ ਨਿਸਤਰੀਏ। ਬਿਲਾਵਲ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਹਿਰਦੈ ਮੈਂ ਚੀਨਾ, ਸਗਲ ਮਨੋਰਥ ਪੂਰਨ ਆਸੀਨਾ, ਸੰਤ ਜਨਾ ਕਾ ਮੁਖ ਉਜਲ ਕੀਨਾ, ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ। ਅੰਧ ਕੂਪ ਤੇ ਕਰ ਗਹਿ ਲੀਨਾ, ਜੈ ਜੈਕਾਰ ਜਗਤ ਪ੍ਰਗਟੀਨਾ, ਨੀਚਾ ਤੇ ਊਚ ਊਨ ਪਰੀਨਾ, ਅੰਮ੍ਰਿਤ ਨਾਮ ਮਹਾਂ ਰਸਲੀਨਾ, ਮੰਤਰ ਨਿਰਮਲ ਪਾਪ ਜਲ ਖੀਨਾ, ਕਹੋ ਨਾਨਕ ਪ੍ਰਭ ਭਏ ਪਰਸੀਨਾ। ਬਿਲਾਵਲ ਮਹੱਲਾ ਪੰਜਵਾਂ। ਸਗਲ ਮਨੋਰਥ ਪਾਈ ਹੈ ਮੀਤਾ, ਚਰਨ ਕਮਲ ਸਿਉਂ ਲਾਈਏ ਚੀਤਾ, ਹੰਬ ਲਿਹਾਰੀ ਜੋ ਪ੍ਰਭੂ ਧਿਆਵਤ, ਜਲਨ ਬੁਝੇ ਹਰ ਹਰ ਗੁਣ ਗਾਵਤ ਰਹਾਉ। ਸਫਲ ਜਨਮ ਹੋਬਤ ਬਟਭਾਗੀ, ਸਾਧ ਸੰਗਰਾਮੇ ਲਿਬ ਲਾਗੀ, ਮਤ ਪਤ ਧਨ ਸੁਖ ਸਹਿਜ ਨੰਦਾ, ਇੱਕ ਨਿਮਖ ਨਾ ਵਿਸਰੋ ਪਰਮਾਨੰਦਾ, ਹਰ ਦਰਸ਼ਨ ਕੀ ਮਨ ਪਿਆਸ ਕਨੇਰੀ, ਪਨਤ ਨਾਨਕ ਸਰਣ ਪ੍ਰਭ ਤੇਰੀ। ਬਿਲਾਵਲ ਮਹੱਲਾ ਪੰਜਵਾਂ। ਮੋਹਿ ਨਿਰਗੁਣ ਸਭ ਗੁਣੇ ਬਿਹੂਨਾ, ਦਇਆ ਤਾਰ ਆਪਣਾ ਕਰ ਲੀਨਾ, ਮੇਰਾ ਮੰਤਨ ਹਰ ਗੋਪਾਲ ਸੁਹਾਇਆ, ਕਰ ਕਿਰਪਾ ਪ੍ਰਭ ਘਰ ਮੈਂ ਆਇਆ ਰਹਾਉ। ਭਗਤ ਬਛਲ ਪੈ ਕਾਟਨ ਹਾਰੇ, ਸੰਸਾਰ ਸਾਗਰ ਅਬ ਉਤਰੇ ਪਾਰੇ, ਪਤਿਤ ਪਾਵਨ ਪ੍ਰਭ ਬਿਰਧ ਬੇਦ ਲੇਖਿਆ, ਪਾਰ ਬ੍ਰਹਮਸੋ ਨੈਨੋ ਪੇਖਿਆ, ਸਾਧ ਸੰਗ ਪ੍ਰਗਟੇ ਨਾਰਾਇਣ, ਨਾਨਕ ਦਾ ਸਭ ਦੁੱਖ ਪਲਾਇਣ। ਬਿਲਾਵਲ ਮਹੱਲਾ ਪੰਜਵਾਂ। ਕਵਨ ਜਾਣੇ ਪ੍ਰਭ ਤੁਮਰੀ ਸੇਵਾ, ਪ੍ਰਭ ਬਨਾਸੀ ਅਲਖ ਪੇਵਾ, ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ, ਊਚ ਮਹਿਲ ਸੁਆਮੀ ਪ੍ਰਭ ਮੇਰੇ, ਤੂੰ ਅਪਰੰਪਰ ਠਾਕੁਰ ਮੇਰੇ ਰਹਾਉ, ਏਕਸ ਬਿਨਾ ਨਾਹੀ ਕੋ ਦੂਜਾ, ਤੁਮ ਹੀ ਜਾਨੋ ਆਪਣੀ ਪੂਜਾ, ਆਪੋ ਕਛੂ ਨਾ ਹੋਵਤ ਪਾਈ, ਜਿਸ ਪ੍ਰਭ ਤੇਵੈ ਸੋ ਨਾਮ ਪਾਈ, ਕਹੋ ਨਾਨਕ ਜਿਨ ਪ੍ਰਭ ਪਾਇਆ, ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ। ਬਿਲਾਵਲ ਮਹੱਲਾ ਪੰਜਵਾਂ। ਮਾਤ ਗਰਭ ਮੈਂ ਹੱਥ ਦੇ ਰਾਖਿਆ, ਹਰ ਛੋੜ ਵਿਖਿਆ ਫਲ ਚਾਖਿਆ, ਪੱਜ ਗੋਬਿੰਦ ਸਭ ਛੋੜ ਜੰਜਾਲ, ਜਬ ਜਮ ਆਏ ਸੰਘਾਰੇ ਮੂੜੇ, ਤਬ ਤਨ ਬਿਨ ਸਜਾਏ ਬੇਹਾਲ ਰਹਾਉ। ਤਨ ਮਨ ਤਨ ਆਪਣਾ ਕਰ ਥਾਪਿਆ, ਕਰਨ ਹਾਰ ਇੱਕ ਨਿਮਖ ਨਾ ਜਾਪਿਆ, ਮਹਾਂ ਮੋਹ ਅੰਧਕੂਪ ਪਰਿਆ, ਪਾਰ ਬ੍ਰਹਮ ਮਾਇਆ ਪਟਲ ਬਿਸਰਿਆ, ਵੱਡੇ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਭ ਪਾਇਆ। ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁਤ ਬੰਧ ਪਾਈ, ਨਾਨਕ ਹੋਆ ਪਾਰ ਬ੍ਰਹਮ ਸੁਹਾਈ, ਸੂਖ ਸਹਿਜ ਆਨੰਦ ਕਣੇ, ਗੁਰ ਪੂਰਾ ਪੂਰੀ ਜਾਂ ਕੀ ਬਾਣੀ, ਅਨ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ। ਸਗਲ ਸੰਜਾ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ, ਅਰਥ ਧਰਮ ਕਾਮ ਮੋਹ ਕਾ ਦਾਤਾ, ਪੂਰੀ ਪਈ ਸਿਮਰ ਸਿਮਰ ਬਧਾਤਾ, ਸਾਧ ਸੰਗ ਨਾਨਕ ਰੰਗ ਮਾਣਿਆ, ਕਰ ਆਇਆ ਪੂਰੇ ਗੁਰ ਆਣਿਆ। ਬਿਲਾਵਲ ਮਹੱਲਾ ਪੰਜਵਾਂ। ਸਰਬਨਿਧਾਨ ਪੂਰਨ ਗੁਰਦੇਵ ਰਹਾਉ, ਹਰ ਹਰ ਨਾਮ ਜਪਤ ਨਰ ਜੀਵੈ, ਮੁਖ ਮਰ ਖੁਆਰ ਸਾਕਤ ਨਰ ਥੀਵੈ, ਰਾਮ ਨਾਮ ਹੁਆ ਰਖਵਾਰਾ, ਝੱਖ ਮਾਰੋ ਸਿਅਕ ਸਾਕਤ ਵਿਚਾਰਾ, ਨਿੰਦਾ ਕਰ ਕਰ ਪਚਹਿ ਕਨੇਰੇ, ਮ੍ਰਿਤਕ ਫਾਸ ਗਲੈ ਸਿਰ ਪੈਰੇ, ਕਹੋ ਨਾਨਕ ਜਪੈ ਮਨ ਜਤਨ ਨਾਮ, ਤਾਂ ਕੇ ਨਿਕਟ ਨਾ ਆਵੈ ਜਾਮ। ਰਾਗ ਬਿਲਾਵਲ ਮਹੱਲਾ ਪੰਜਵਾਂ। ਘਰ ਚੌਥਾ ਧੁੱਪ ਦੇ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਵਨ ਸੰਯੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਨੇ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਉ। ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰ ਨਾ ਕਾਹੂ ਬੇਰੇ। ਬਿਲਾਵਲ ਮਹੱਲਾ ਪੰਜਵਾਂ। ਚਰਨ ਕਮਲ ਪ੍ਰਭ ਹਿਰਦੇ ਧਿਆਏ, ਰੋਗ ਗਏ ਸਗਲੇ ਸੁਖ ਪਾਏ, ਗੁਰਦੁਖ ਕਾਟਿਆ ਦੀਨੋ ਦਾਨ, ਸਫਲ ਜਮਨ ਜਨਮ ਜੀਵਨ ਪ੍ਰਵਾਨ ਰਹਾਉ। ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ, ਕਹੋ ਨਾਨਕ ਜਪ ਜੀਵੈ ਗਿਆਨੀ। ਬਿਲਾਵਲ ਮਹੱਲਾ ਪੰਜਵਾਂ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹ ਤੂਰੇ ਰਹਾਉ।
ਤਾ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਬਖ ਸਭ ਨਾਸੇ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸ ਵਾਰੀ ਬਿਲਾਵਲ ਮਹੱਲਾ ਪੰਜਵਾਂ ਮਮਤਾ ਮੋਹ ਤੁਰੋ ਮਦਮਾਤਾ ਬੰਧਨ ਬਾਂਧਿਆ ਅਤ ਬਿਕਰਾਲ ਦਿਨ ਦਿਨ ਛਿਜਤ ਬਿਕਾਰ ਕਰਤ ਔਦ ਫਾਹੀ ਫਾਥਾ ਜਮ ਕੈ ਜਾਲ ਤੇਰੀ ਸਰਣ ਪ੍ਰਭ ਦੀਨ ਦਿਆਲਾ ਮਹਾਂ ਬਿਖਰ ਬਾਹਾ ਬਿਖਮ ਸਾਗਰ ਅਤ ਪਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ ਪ੍ਰਭ ਕੇ ਬੰਧਨ ਕਾਟੋ ਪਰਮੇਸ਼ਰ ਨਾਨਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣਤ੍ਰ ਭਵਨ ਹਰਿਆ ਹੋਏ ਸਗਲੇ ਜੀ ਸਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੂਜਾਰਿਆ ਬਿਲਾਵਲ ਮਹੱਲਾ ਪੰਜਵਾਂ ਜਿਸ ਉੱਪਰ ਹੋਪਤ ਦਿਆਲ ਹਰ ਸਿਮਰਤ ਕਾਟੇ ਸੋ ਕਾਲ ਰਹਾਉ ਸਾਧ ਸੰਗ ਭਜੀਏ ਗੋਪਾਲ ਗੁਣ ਗਾਵਤ ਟੂਟੇ ਜਮ ਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਰਵਾਲ ਬਿਲਾਵਲ ਮਹੱਲਾ ਪੰਜਵਾਂ ਮਨ ਮੈਂ ਸਿੰਚੋ ਹਰ ਹਰ ਨਾਮ ਅੰਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਰੋਗ ਗਵਾਇਆ ਪ੍ਰਭ ਆ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ ਰਾਜ ਰਾਜ ਭੋਜਨ ਖਾਵੋ ਮੇਰੇ ਪਾਈ ਅੰਮ੍ਰਿਤ ਨਾਮ ਰਿਧ ਮਾਹੇ ਧਿਆਈ ਨਾਨਕ ਗੁਰ ਪੂਰੇ ਸਰਣਾਈ ਜਿਨ ਆਪਣੇ ਨਾਮ ਕੀ ਭੈਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਸਤਿਗੁਰ ਕਰ ਦੀਨੇ ਅਸਥਿਰ ਕਰ ਬਾਰ ਰਹਾਉ ਜੋ ਜੋ ਕਰੇ ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਤਿਸ ਆਗੇ ਹੀ ਮਾਰੇ ਕਰਤਾਰ ਨਾਨਕ ਦਾਸ ਤਾਂ ਕੀ ਸਰਣਾਈ ਜਾਂ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੂ ਨਿਤ ਰਾਮ ਕੇ ਇਹ ਅਫਗਦ ਜੋਗ ਆਏ ਬਸੋ ਕਰ ਦੇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੁਪ੍ਰਸੰਨ ਪੈ ਲਹਿ ਗਏ ਬੇਓਗ ਬਿਲਾਵਲ ਮਹੱਲਾ ਪੰਜਵਾਂ ਕਾਉ ਸੰਗਨਾ ਚਾਲ ਹੀ ਮਾਇਆ ਜੰਜਾਲ ਉਠ ਸਦਾਰੇ ਛਤਰਪਤ ਸੰਤਨ ਕੈ ਖਿਆਲ ਰਹਾਉ ਅਹਮਦ ਕੋ ਬਿਨਸਨਾ ਇਹ ਤੁਰਕੀ ਢਾਲ ਬਹੁ ਜੋਨੀ ਜਨਮੈ ਮਰੇ ਬਿਖਿਆ ਬਿਕਰਾਲ ਸਤ ਬਚਨ ਸਾਧੂ ਕਹੇ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮੈਂ ਲੋਚੈ ਸਭ ਜੀਆਂ ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਗਨ ਨਾ ਥੀਆ ਜਾਂ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਪੰਜਵਾਂ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਿੱਤਰ ਮੰਡਲ ਜਗ ਸਾਜਿਆ ਜਿਉਂ ਬਾਲੂ ਕਰਬਾਰ ਬਿਨਸ ਬਾਰ ਨ ਲਾਗੀ ਜਿਉਂ ਕਾਗਦ ਬੁੰਦਾਰ ਸੁਨ ਮੇਰੀ ਮਨਸਾ ਮਨੇ ਮਾਹੇ ਸਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਕਰਬਾਰ ਰਹਾਉ ਜੈਸਾ ਸੁਪਨਾ ਰੈਨਕਾ ਤੈਸਾ ਸੰਸਾਰ ਦ੍ਰਿਸ਼ਟ ਮਨ ਸਭ ਬਿਨਸੀਏ ਕਿਆ ਲੱਗੈ ਗਵਾਰ ਕਹਾਂ ਸੂ ਭਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲ ਸੇ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ ਬਿਲਾਵਲ ਮਹੱਲਾ ਪੰਜਵਾਂ ਲੋਕਨ ਕੀਆਂ ਵਡਿਆਈਆਂ ਬੈ ਸੰਤਰ ਪਾਗੋ ਜਿਉਂ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੀਓ ਦਿਆਲ ਹੋਏ ਤੋ ਭਗਤੀ ਲਾਗੋ ਲਪਟ ਰਹੋ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਉ ਕਰੋ ਬੇਨਤੀ ਅਤ ਕਨੀ ਇਹੋ ਜੀਓ ਹੁਮਾਗੋ ਅਰਥ ਆਨ ਸਭ ਬਾਰਿਆ ਪ੍ਰੇ ਨਿਮਕ ਸੁਹਾਗੋ ਪੰਚ ਸੰਗ ਗੁਰ ਤੇ ਛੁੱਟੇ ਦੁਖ ਅਰ ਰਾਗੋ ਰਿਦੇ ਪ੍ਰਗਾਸ ਪ੍ਰਗਟ ਪਿਆ ਨਿਸ ਬਾਸੁਰ ਜਾਗੋ
ਸਰਨ ਸੁਹਾਗਨ ਆਇਆ ਜਿਸ ਮਸਤਕ ਭਗ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ। ਬਿਲਾਵਲ ਮਹੱਲਾ ਪੰਜਵਾਂ ਲਾਲ ਰੰਗ ਤਿਸਕੋ ਲਗਾ ਜਿਸਕੇ ਬਡਭਾਗਾ ਮੈਲਾ ਕਦੇ ਨਾ ਹੋਵੇ ਨ ਲਾਗੈ ਦਾਗਾ। ਪ੍ਰਭ ਪਾਇਆ ਸੁਖ ਦਾਈਆਂ ਮਿਲਿਆ ਸੁਖ ਪਾਏ ਸਹਿਜ ਸਮਾਨਾ ਭੀਤਰੇ ਛੋਡਿਆ ਨਹਿ ਜਾਏ ਰਹਾਉ। ਜਰਾ ਮਰਾ ਨਹਿ ਵਿਆਪਈ ਫਿਰ ਦੁਖ ਨਾ ਪਾਇਆ ਪੀ ਅੰਮ੍ਰਿਤ ਅਗਾਨਿਆ ਗੁਰ ਅਮਰ ਕਰਾਇਆ। ਜੋ ਜਾਣੇ ਜਿਨ ਚਾਖਿਆ ਹਰ ਨਾਮ ਅਮੁੱਲਾ ਕੀਮਤ ਕਹੀ ਨਾ ਜਾਈਏ ਕਿਆ ਕਹਿ ਮੁਖ ਬੋਲਾ। ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵੋ ਤੂਰ ਤੇਰੇ ਦਾਸ ਕੀ ਨਾਨਕ ਕੁਰ ਬਾਣੀ। ਬਿਲਾਵਲ ਮਹੱਲਾ ਪੰਜਵਾਂ ਰੱਖੋ ਆਪਣੀ ਸਰਨ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰੇ। ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸਨ ਹਾਰੇ ਰਹਾਉ। ਹਮ ਅਵਗਨ ਕਰੇ ਅਸੰਖ ਨੀ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ। ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਇਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸ ਮਾਰੇ। ਤੁਝ ਤੇ ਬਾਹਰ ਕਿਛ ਨਹੀਂ ਪਵ ਕਾਟਨ ਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲੇਹੋ ਮੁਗਦ ਉਧਾਰੇ। ਬਿਲਾਵਲ ਮਹੱਲਾ ਪੰਜਵਾਂ ਦੋਸ ਨਾ ਕਾਹੂ ਦੀਜੀਏ ਪ੍ਰਭ ਆਪਣਾ ਧਿਆਈਏ ਜਿਤ ਸੇਵਿਆਂ ਸੁਖ ਹੋਏ ਕਨਾ ਮਨ ਸੋਈ ਗਾਈਐ। ਕਹੀਏ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਆਮੀ ਸਭ ਅਵਗਨ ਹਮਾ ਰਹਾਓ। ਜਿਉਂ ਤੁਮ ਰਾਖੋ ਤਿਉਂ ਰਹਾ ਅਵਰ ਨਹੀਂ ਚਾਰਾ ਨਿਧਰਿਆ ਤਰ ਤੇਰੀਆਂ ਇੱਕ ਨਾਮ ਆਧਾਰਾ। ਜੋ ਤੁਮ ਕਰੋ ਸੋਈ ਪਲਾ ਮਨ ਲੇਤਾ ਮੁਕਤਾ ਸਗਲ ਸਮੱਗਰੀ ਤੇਰੀਆਂ ਸਭ ਤੇਰੀ ਜੁਗਤਾ। ਚਰਨ ਪਖਾਰੋ ਕਰ ਸੇਵਾ ਜੇ ਠਾਕੁਰ ਪਾਵੈ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ। ਬਿਲਾਵਲ ਮਹੱਲਾ ਪੰਜਵਾਂ ਮਿਰਤ ਹਸੇ ਸਿਰ ਉਪਰੇ ਪਸੂਆ ਨਹੀਂ ਬੂਝੈ ਬਾਦ ਸਾਧ ਅਹੰਕਾਰ ਮੈਂ ਮਰਨਾ ਨਹੀਂ ਸੂਝੈ। ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਉਭਾਗੇ ਦੇਖ ਕੁਸੰਬਾ ਰੰਗਲਾ ਕਾਹੇ ਭੂਲ ਲਾਗੇ ਰਹਾਓ। ਕਰਤਰ ਪਾਪ ਦਰਬ ਕੀਆ ਵਰਤਣ ਕੇ ਤਾਈ ਮਾਟੀ ਸਿਉ ਮਾਟੀ ਰਲੀ ਨਾਗਾ ਉੱਠ ਜਾਈ। ਜਾ ਕੇ ਕੀਏ ਸ਼ਰਮ ਕਰੇ ਤੇ ਬੈਰ ਵਿਰੋਧੀ ਅੰਤ ਕਾਲ ਭਜ ਜਾਹੇਂਗੇ ਕਾਹੇ ਜਲੋਹ ਕਰੋਧੀ। ਦਾਸ ਰੇਣ ਸੋਈ ਹੁਆ ਜਿਸ ਮਸਤਕ ਕਰਮਾ ਕਹੋ ਨਾਨਕ ਬੰਧਨ ਛੁੱਟੇ ਸਤਿਗੁਰ ਕੀ ਸਰਣਾ। ਬਿਲਾਵਲ ਮਹੱਲਾ ਪੰਜਵਾਂ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ ਅੰਦਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ ਰਹਾਓ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੂੰ ਆਪਣੇ ਤਿਸ ਅਪੈ ਦਾਨ ਦਿੱਤਾ ਸਿੰਘ ਬਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ। ਸਰਮ ਕਰਤੇ ਸਰਮ ਕਰਤੇ ਦਮ ਆਡਕੋ ਤੇ ਗੁਣੀ ਧਨੀਤਾ ਕਵਨ ਵਡਾਈ ਕਹਿ ਸਕੋ ਬੇ ਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ। ਬਿਲਾਵਲ ਮਹੱਲਾ ਪੰਜਵਾਂ ਅਹਮਬੁੱਧ ਪ੍ਰਭਾਤ ਨੀਤ ਸਲੋਭ ਰਸਨਾ ਸਾਧ ਲਪਟ ਕਪਟ ਗ੍ਰਹਿ ਬੇਦਿਆ ਮਿਥਿਆ ਬਿਖਿਆਦ ਐਸੀ ਪੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ ਰਾਜ ਮਿਲਕ ਤਨ ਜੋਬਨਾ ਨਾਮੇ ਬਿਨ ਬਾਦ ਰਹਾਉ। ਰੂਪ ਧੂਪ ਸੁਗੰਧ ਤਾਂ ਕਾਪਰ ਪੁਗਾਦ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ। ਫਿਰਤ ਫਿਰਤ ਮਾਨਖ ਪਿਆ ਖਿਨ ਭੰਗਨ ਦੇ ਹਾਦ ਇਹ ਅਵਸਰ ਤੇ ਚੁੱਕਿਆ ਬਹੁ ਜੋਨ ਪਰਮਾਦ। ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੂਖ ਸਹਿਜ ਨਾਨਕ ਆਨੰਦ ਤਾਂ ਕੇ ਪੂਰਨ ਨਾਦ। ਬਿਲਾਵਲ ਮਹੱਲਾ ਪੰਜਵਾਂ ਚਰਨ ਪਏ ਸੰਤ ਬੋਹਿਤਾ ਤਰੇ ਸਾਗਰ ਜੇਤ ਮਾਰਗ ਪਾਏ ਉਦਹਾਨ ਮੈਂ ਗੁਰ ਦੱਸੇ ਭੇਤ। ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠਤ ਸੋਭ ਤੇ ਹਰ ਹਰ ਹਰ ਚੇਤ ਰਹਾਉ। ਪੰਚ ਚੋਰ ਆਗੇ ਭਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੋਭਾ ਸੇਤ। ਨਿਹਚਲ ਆਸਣ ਮਿਟੀ ਚਿੰਤ ਨਾਹੀ ਡੋਲੇਤ ਭਰਮ ਪੁਲਾਵਾ ਮਿਟ ਗਿਆ ਪ੍ਰਪੇਖਤ ਨੇਤ। ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਐ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ। ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ਮਿਲਤ ਸੰਗ ਸਭ ਭਰਮ ਮਿਟੇ ਗਤ ਭਈ ਹਮਾਰੀ।
ਜਾਂਦਨ ਪੇਟੇ ਸਾਧ ਮੋਹੇ ਉਆ ਦਿਨ ਬਲਿਹਾਰੀ ਤਨ ਮਨ ਆਪਣੋ ਜੀਰਾ ਫਿਰ ਫਿਰ ਹਾਂ ਵਾਰੀ ਰਹਾਉ ਏਤ ਛਡਾਈ ਮੋਹੇ ਤੇ ਇਤਨੀ ਦਿਰ ਤਾੜੀ ਸਗਲ ਰਿਨ ਇਹ ਮਨ ਪਿਆ ਬਿਨਸੀ ਅਪਧਾਰੀ ਨਿੰਦ ਚਿੰਦ ਪਰ ਦੁਖ ਨਾ ਇਹ ਖਿਨ ਮੈਂ ਜਾਰੀ ਦਇਆ ਮਇਆ ਅਰ ਨਿਕਟ ਪੇਖ ਨਾਹੀ ਦੂਰਾਰੀ ਤਨ ਮਨ ਸੀਤਲ ਪਏ ਅਬ ਮੁਕਤੇ ਸੰਸਾਰੀ ਹੀਤ ਚੀਤ ਸਭ ਪ੍ਰਾਨ ਤਨ ਨਾਨਕ ਦਰ ਸਾਰੀ ਬਿਲਾਵਲ ਮਹੱਲਾ ਪੰਜਵਾਂ ਟਹਿਲ ਕਰੋ ਤੇਰੇ ਦਾਸ ਕੀ ਪਗ ਝਾਰੋ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਨੋ ਰਸਾਲ ਤੁਮ ਮਿਲਤੇ ਮੇਰਾ ਮਨ ਜੀਓ ਤੁਮ ਮਿਲੋ ਦਿਆਲ ਨਿਸਬਾਸਰ ਮਨ ਆਨੰਦ ਹੋਤ ਚਿਤ ਵਿਤ ਕਿਰਬਾਲ ਰਹਾਓ ਜਗਤ ਉਧਾਰਨ ਸਾਧ ਪ੍ਰਭ ਤਿਨ ਲਾਗੋ ਪਾਲ ਮੋਕੋ ਕੀ ਜੈ ਦਾਨ ਪ੍ਰਭ ਸੰਤਨ ਪਗਰਾਲ ਉਕਤ ਸਿਆਨਪ ਕਛ ਨਹੀਂ ਨਾਹੀ ਕਛ ਕਾਲ ਭਰਮ ਪੈ ਰਾਖੋ ਮੋਹ ਤੇ ਕਾਟੋ ਜਮ ਜਾਲ ਬਿਨੋ ਕਰੋ ਕਰਣਾ ਪਤੇ ਪਿਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਬਿਲਾਵਲ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਕਰੇ ਤੁਝ ਬਿਨ ਕਛ ਨਾ ਹੈ ਤੁਝ ਬਿਨ ਕਛ ਨਾ ਹੈ ਪ੍ਰਤਾਪ ਤੁਮਾਰਾ ਦੇਖ ਕੈ ਜਮ ਦੂਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੂਟੀਏ ਬਿਨ ਸੇ ਅਹਮ ਏਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਉ ਖੋਜਤ ਖੋਜਤ ਖੋਜਿਆ ਨਾਮੇ ਬਿਨ ਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ ਜਿਤ ਤਿਤ ਲਾਵੇ ਤਿਤ ਤਿਤ ਲਗੇ ਸਿਆਨਪ ਸਭ ਜਾਲੀ ਜਪ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਭ ਕਿਛ ਤੁਮ ਤੇ ਮੰਗਣਾ ਬੜ ਭਾਗੀ ਪਾਏ ਨਾਨਕੀ ਅਰਦਾਸ ਪ੍ਰਭ ਜੀ ਮਾਂ ਗੁਣ ਗਾਏ ਬਿਲਾਵਲ ਮਹੱਲਾ ਪੰਜਵਾਂ ਸਾਧ ਸੰਗਤ ਕੇ ਬਾਸਵੇ ਕਲਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਤਾਂ ਤੇ ਗਰਬ ਨਾ ਗਰਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ ਮੰਤ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਉ ਹਰਸ ਚਾਖਤ ਧਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬਿਗਸਨਾ ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਝੀ ਤ੍ਰਿਸਨਾ ਦਹਿ ਦਿਸ ਧਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਨ ਹਾਰੇ ਰਾਖਿਆ ਪਏ ਪਰਮ ਪਸਨਾ ਨਾਮ ਨਿਧਨ ਨਾਨਕ ਸੁਖੀ ਪੇਖ ਸਾਧ ਦਰਸਨਾ ਬਿਲਾਵਲ ਮਹੱਲਾ ਪੰਜਵਾਂ ਪਾਣੀ ਪੱਖਾਂ ਪੀਸ ਦਾਸ ਕੇ ਤਬ ਹੋਹੈ ਨਿਹਾਲ ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ ਸੰਤ ਜਨਾ ਕਾ ਸ਼ੋਹਰਾ ਤਿਸ ਚਰਣੀ ਲਾਗ ਮਾਇਆ ਤਾਰੀ ਛਤਰਪਤ ਤਿਨ ਛੋਡੋ ਤਿਆਗ ਰਹਾਉ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂਗਰਾ ਓਡ ਨਗਰ ਨਾ ਹੋਈ ਸਾਕਤ ਸਿਰ ਪਿਆਉਰੇ ਸਾਕਤ ਸਿਰ ਪਾਉਰੇ ਸਮੀ ਪਹਿਰਤ ਪਤਖ ਹੋਈ ਸਾਕਤ ਸਿਉ ਮੁਖ ਜੋਰੀਏ ਅਧ ਵਿੱਚੋਂ ਟੂਟੈ ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਛੂਟੈ ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਸਰਵਣੀ ਸੁਣੋ ਹਰ ਹਰ ਹਰੇ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ ਕਰ ਕਿਰਪਾ ਦਿਆਲ ਪ੍ਰਭ ਇਹ ਨਿਧ ਸਿੱਧ ਪਾਵੋ ਸੰਤ ਜਨਾ ਕੀ ਰੇਣ ਕਾ ਲੈ ਮਾਥੇ ਲਾਵੋ ਰਹਾਓ ਨੀਚ ਤੇ ਨੀਚਤ ਨੀਚ ਹੋਏ ਕਰ ਬਿਨੋ ਬੁਲਾਵੋ ਪਾਪ ਮੁਲੋ ਮਾ ਆਪ ਤਿਆਗ ਸੰਤ ਸੰਗ ਸਮਾਵੋ ਸਾਸ ਸਾਸ ਨ ਵਿਸਰੇ ਅਨਕਤ ਹੈ ਨਾ ਤਾਵੋ ਸਫਲ ਦਰਸ਼ਨ ਗੁਰ ਭੇਟੀਏ ਮਾਨ ਮੋਹ ਮਿਟਾਵੋ ਸਤ ਸੰਤੋਖ ਦਇਆ ਧਰਮ ਸਿਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵੋ ਬਿਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗਤ ਇਸ ਭੇਟੇ ਹਰ ਰਾਇਆ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਉ ਸਰਣ ਪਰੇ ਕੀ ਰਾਖਤਾ ਨਾਹੀ ਸਹਸਾਇਆ ਕਰਮ ਭੂਮ ਹਰ ਨਾਮ ਬੋਏ ਅਵਸਰ ਦੁਲ ਪਾਇਆ ਅੰਤਰ ਜਾਮੀ ਆਪ ਪ੍ਰਭ ਸਭ ਕਰੇ ਕਰਾਇਆ ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ਮਤ ਭੂਲੋ ਮਾਨਖ ਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰਾਖ ਸੀ ਜੋ ਪ੍ਰਭ ਪਹਿਰਾਇਆ ਬਿਲਾਵਲ ਮਹੱਲਾ ਪੰਜਵਾਂ ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇ
अनक चिदर मन में टके निर्मल दृष्टि हे। क्यों बिसरे प्रभ मने ते जिसके गुण एहे, प्रभ तज रचे जे आन स्यों सो रलिये खेर हाओ। सिमरो सिमरो सास सास मत बिलम करहे।

ਮਰਨ ਕਾ ਦੁੱਖ ਗਇਆ ਫਿਰ ਤਵੇ ਨਾ ਪੀਰ, ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ, ਸਲੋਕ ਮਹਲਾ ਪਹਿਲਾ। ਨਾਨਕੇ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ, ਉਹਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ, ਕਿਤਨ ਬੰਦੇ ਤਾਲ ਮਹੱਲਾ ਪਹਿਲਾ। ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਆਵਹੀ, ਕੀਤੀ ਲਾਹਾਂ ਸਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ। ਸੱਚਾ ਅਮਰ ਚਲਾਇਨ ਕਰ ਸੱਚ ਫੁਰਮਾਣ, ਸਦਾ ਨਿਸ਼ਚਲ ਰਵ ਰਹਿਆ ਸੋ ਪੁਰਖ ਸੁਜਾਣ। ਗੁਰਪ੍ਰਸਾਦੀ ਸੇਵੀਏ ਸੱਚ ਸ਼ਬਦ ਨਿਸ਼ਾਨ, ਪੂਰਾ ਥੱਟ ਬਣਾਇਆ ਰੰਗ ਗੁਰਮਤ ਮਾਣ, ਅਗਮ ਗੋਚਰ ਅਲਖ ਹੈ ਗੁਰਮੁਖ ਹਰ ਜਾਣ। ਸਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਤਰਿਆ ਆਣ, ਖੋਟੇ ਕਰੇ ਪਰਕੀਆਂ ਸਾਚੇ ਕਹਿ ਦੀਵਾਣ। ਮਹੱਲਾ ਪਹਿਲਾ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੂ ਦੋ ਦੋਏ ਪਾਉ ਪਾਸ ਚੜੀਏ ਸਹੋਰ। ਬਾਹਰ ਤੋਤੀ ਤੂੰ ਮੜੀ ਅੰਦਰ ਵਿਸਨ ਕੋਰ, ਸਾਧ ਪਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ। ਆਪੇ ਹੁਕਮ ਚਲਾਏਦਾ ਜਗਤਨ ਦੇ ਲਾਇਆ, ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ। ਤਹਿ ਦਿਸਿਓ ਇਹ ਮਨ ਧਾਵਦਾ ਗੁਰ ਠਾਕਰ ਹਾਇਆ, ਨਾ ਮੇਰੋ ਸਭ ਲੋਚਦੀ ਗੁਰਮਤੀ ਪਾਇਆ। ਤੁਰ ਲਿਖਿਆ ਮੇਠ ਨ ਸਕੀਏ ਜੋ ਹਰ ਲਿਖ ਪਾਇਆ। ਸਲੋਕ ਮਹੱਲਾ ਪਹਿਲਾ। ਦੋਏ ਦੀਵੇ ਚੌਦੇ ਹਟ ਨਾਲੇ ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹਟ ਹੋਆ ਵਪਾਰ ਜੋ ਪਹੁੰਚੇ ਸੋ ਚੱਲਣ ਹਾਰ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪਰਵਾਨ, ਘਰ ਆਏ ਵਜੀ ਵਧਾਈ ਸੱਚ ਨਾਮ ਮਿਲੀ ਵਡਿਆਈ। ਮਹੱਲਾ ਪਹਿਲਾ। ਰਾਤੀ ਹੋਵਨ ਕਾਲੀਆਂ ਸੋ ਪੇ ਤਾਸੇ ਵੰਨ, ਦੇਹ ਬੱਗਾ ਤਪੈ ਕਣਾ ਕਾਲਿਆ ਕਾਲੇ ਬੰਨ। ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ ਕਬਹਿ ਨਾ ਪਾਵੈ ਮਾਨ। ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ, ਇੱਕ ਦੂਜੇ ਪਾਏ ਖੁਆਏ ਨਹੋਮੈ ਵਿੱਚ ਵੇ ਆਪੇ। ਇਹ ਮਾਨਸ ਜਨਮ ਦੁਲੰਬ ਸਾ ਮਨ ਮੁਖ ਸੰਤਾਪੇ, ਜਿਸ ਆਪ ਬੁਝਾਏ ਸੋ ਬੁਝ ਸੀ ਜੇ ਸਤਿਗੁਰ ਥਾਪੇ। ਸਭ ਜਗ ਖੇਲ ਰਚਾਇਨ ਸਭ ਵਰਤੇ ਆਪੇ। ਸਲੋਕ ਮਹੱਲਾ ਪਹਿਲਾ। ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀਵਾਨ, ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਣ, ਸਿਫਤੀ ਸਾਰ ਨ ਜਾਣਨੀ ਸਦਾ ਵਸੇ ਸੈਤਾਨ। ਗਦ ਹੋ ਚੰਦਨ ਖੌਲੀਏ ਭੀ ਸਾਹੂ ਸਿਉਂ ਪਾਣ, ਨਾਨਕ ਕੂੜੇ ਕੱਤੀਏ ਕੂੜਾ ਤਣੀਏ ਤਾਣ, ਕੂੜਾ ਕੱਪੜ ਕੱਛੀਏ ਕੂੜਾ ਪਹਿਨਣ ਕਮਾਣ। ਮਹੱਲਾ ਪਹਿਲਾ। ਬਾਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ, ਇੱਕ ਦਾ ਤੇ ਇੱਕ ਮੰਗ ਤੇ ਨਾਮ ਤੇਰਾ ਪਰਵਾਨ, ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿੰਨਾਂ ਵਿਟੋਂ ਕੁਰਬਾਨ। ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜ ਹੋਏ ਗਿਆ, ਹੋ ਮੈਂ ਝਗੜਾ ਪਾਇਆ ਉਹਨੂੰ ਝਗੜੇ ਜਗ ਮੋਇਆ, ਗੁਰਮੁਖ ਝਗੜ ਚੁਕਾਇਓ ਨ ਇੱਕੋ ਰਵ ਰਹਿਆ। ਸਭਾ ਤਮਰਾਂ ਪਛਾਣਿਆ ਭੌਜਲ ਤਰ ਗਿਆ, ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ। ਸਲੋਕ ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ, ਹੋਮੇ ਗਰਬਿਨ ਵਾਰੀਏ ਕਾਮ ਕ੍ਰੋਧ ਅਹੰਕਾਰ, ਲੱਭ ਲੋ ਪਰਜਾਲੀਏ ਨਾਮ ਮਿਲੇ ਆਧਾਰ, ਐਨ ਸੁਨਵਤ ਨਿਰਮਲਾ ਮਹਿਲਾ ਕਬੂ ਨਾ ਹੋਏ, ਨਾਨਕ ਇਹ ਵਿਦ ਛੁੱਟੀਏ ਨਦਰੀ ਤੇਰੀ ਸੁੱਖ ਹੋਏ। ਮਹੱਲਾ ਪਹਿਲਾ। ਇੱਕੋ ਕੰਤ ਸਬਾਈਆਂ ਦਿੱਤੀ ਦਰ ਖੜੀਆ, ਹਾ ਨਾਨਕ ਕੰਤੇ ਰੱਤੀਆਂ ਪੁੱਛੇ ਬਾਤੜੀਆਂ। ਹਾ ਮਹੱਲਾ ਪਹਿਲਾ। ਸਭੈ ਕੰਤੇ ਰੱਤੀਆਂ ਮੈਂ ਦੁਹਾਗਣ ਕਿੱਤ, ਮੈਂ ਤਨ ਅਵਗਣ ਇਤੜੇ ਖਸਮ ਨਾ ਫੇਰੇ ਚਿੱਤ। ਮਹੱਲਾ ਪਹਿਲਾ। ਹਾਂ ਬਲਿਹਾਰੀ ਤਿੰਨ ਕੋ ਸਿਫਤ ਜਿਨ੍ਹਾਂ ਦੈ ਵਾਤ, ਸਭ ਸੁਹਾਗਣ ਸਭ ਰਾਤੀ ਸੁਹਾਗਣੀ, ਇੱਕ ਮੈਂ ਦੁਹਾਗਣ ਰਾਤ। ਪੌੜੀ ਦਰ ਦਰ ਮੰਗਤ ਜਾਣੇ ਜਾਚੇ ਦਾਨ ਹਰ ਦੀਜੈ ਕਿਰਪਾ ਕਰ, ਗੁਰਮੁਖ ਲਿਹੋ ਮਿਲਾਏ ਜਨ ਪਾਵੈ ਨਾਮ ਹਰ, ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ, ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ, ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ। ਸਲੋਕ ਮਹੱਲਾ ਪਹਿਲਾ। ਜਿਨ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਓ, ਸੁਣੇ ਘਰ ਕਾ ਪਹੁਣਾ ਜਿਉਂ ਆਇਆ ਤਿਉਂ ਜਾਓ। ਮਹੱਲਾ ਪਹਿਲਾ। ਸੌ ਲਾਮੇ ਦਿਨ ਕੈ ਰਾਤੀ ਮਿਲਨ ਸਾਂਸ, ਸਿਫਤ ਸਲਾਹਣ ਛੱਡ ਕੇ ਕੁਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਵਿਣ ਸਭੋ ਦੁਸ਼ਮਣ, ਨਾਨਕ ਸੱਚੇ ਨਾ ਵਿਣ ਸਭੋ ਦੁਸ਼ਮਣ ਹੇਤ। ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ, ਘਰ ਦਰ ਪਾਵੇ ਮਹਿਲ ਨਾਮ ਪਿਆਰਿਆ, ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ, ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ। ਸਲੋਕ ਮਹੱਲਾ ਪਹਿਲਾ। ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰਨ ਜਾਪੈ ਚੰਦ ਜਹ ਗਿਆਨ ਪ੍ਰਗਾਸ ਗਿਆਨ ਮਿਟੰਤ,
वेद पाठ संसार की कार पढ़ पढ़ पंडित कर है विचार बिन बूझे सब होए खुआर नानक गुरमुख उतरस पार महला पहला शब्द साधना आयो नाम न लगो प्यार रसना फिका बोलना नित नित होए खुआर नानक पय किरत कमावना कोई न मिटन हार पौड़ी जे प्रभ सलाहे अपना सो सोभा पाए होमै बिचों दूर कर सच मन वसाए सच बाणी गुण उचरे सच्चा सुख पाए मेल भया चिरी बिछोनिया गुरपुरख मिलाए मन मैं लाए शुद्ध है हर नाम ते आए श्लोक महला पहला काया कोमल फुल गुण नानक गुप समाल इन्नी फुली रौ करे अवर के चुनिया डाल श्लोक महला दूजा नानक तिना बसंत है जिन कर वसिया कंत जिनके कंत दिशा पूरी से अहनस फिरे जलंत पौड़ी आपे बख्से दया कर गुर शब्द गुर सतगुर बचनी अंदन सेवी गुण रवा मन सच्चे रचनी मेरे प्रभ मेरा बेअंत है अंत किने ना लखनी सतगुर चरणी लग्या हर नाम नित जपनी जो इच्छे सो फल पाए सी सब करे बिच जचनी श्लोक महला पहला पहल बसंत आगमन पहला मौल्यो सोए जित मौल्य सब मौलिय तिसह न मौल्य हो कोय महला दूजा पहल बसंत आगमन तिसका करो विचार नानक सो सालाही है जे सब सह दे अधार महला दूजा मिले मिलया ना मिले मिलया जे होए अंतरात्मा जो मिले मिलया कहिए सोए पौड़ी हर हर नाम सलाही है सचकार कमावे दूजी कारे लगया फिर जो नी पावे नाम रतिया नाम पाईए नामे गुण गावे गुर कै शब्द सलाही है हर नाम समावे सतगुर सेवा सफल है सेवे फल पावे श्लोक महला दूजा किस ही कोई कोए मन वाणी इक तू क्यों ना मरी जय रोए जा लग चितना आव ही महला दूजा जा सुख ता सहरावे ओ दुख पी समाल्योए नानक कहे सियाणिए इउं कंत मिलावा होए पौड़ी हों क्या सलाही किरम जंत

ਤੇਰੀ ਸਰਣਾਗਤੀ ਤਨ ਲਹਿ ਛਡਾਈ ਨਾਨਕ ਵੇ ਪਰਵਾਹ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾਂ ਤੁਮ ਕੀਨਾ ਰਾਮ ਕੋ ਨਾਮ ਨਾ ਕਬਹੋ ਲੀਨਾ ਰਾਮ ਨਾ ਜਪਹੋ ਕਵਨ ਮਤ ਲਾਗੈ ਮਰ ਜਾਏ ਬੇਕਉ ਕਿਆ ਕਰਹੋ ਅਭਾਗੇ ਰਹਾਓ ਦੁੱਖ ਸੁੱਖ ਕਰਕੇ ਕੁਟੰਬ ਜਿਵਾਇਆ ਮਰਤੀ ਬਾਰ ਇੱਕ ਸਰ ਕਰ ਇੱਕ ਸਰ ਦੁੱਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸੰਮਾਰਾ ਸੂਹੀ ਕਬੀਰ ਜੀ ਥਰ ਥਰ ਕੰਪੇ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਓ ਕਾਚੇ ਕਰਵੇ ਰਹੇ ਨਾ ਪਾਣੀ ਹੰਸ ਚੱਲਿਆ ਕਾਇਆ ਕਮਲਾਨੀ ਕੁਆਰ ਕੰਨਿਆ ਜੈਸੇ ਕਰਤ ਸਿਗਾਰਾ ਕਿਉਂ ਰਲੀਆਂ ਮਾਨੇ ਭਾ ਬਾਜ ਪਤਾਰਾ ਕਾਗ ਉਡਾਵਤ ਪੂਜਾ ਪਿਰਾਨੀ ਕਹਿ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈ ਖਟਿਆ ਕਹਾਂ ਗਵਾਇਆ ਚਲ ਚਲ ਹੋ ਸਿਤਾਬ ਦੀਵਾਨ ਬੁਲਾਇਆ ਚਲ ਦਰ ਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹ ਕਾ ਆਇਆ ਰਹਾਓ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਵੇਰ ਆਜ ਕੀ ਰਾਤੀ ਕਿਛ ਪੀ ਖਰਚ ਤੁਮਾਰਾ ਸਾਰੋ ਸੁਬਹਿ ਨਿਵਾਜ ਸਰਾਏ ਗੁਜਾਰੋ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਵਿਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀਓ ਲਾਲਿਤ ਥਾਕੇ ਨੈਨ ਸਰਵਨ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਥਾਕੀ ਏਕ ਨਾ ਥਾਕ ਸਮਾਇਆ ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਓ ਤਬ ਲੱਗ ਪ੍ਰਾਣੀ ਤਿਸੈ ਤਸਰੇਵ ਹੋ ਜਬ ਲੱਗ ਕਟ ਮੈਂ ਸਾਸਾ ਜੇ ਘਟ ਜਾਏ ਤਾਂ ਪਹੁ ਨ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਵਸਾਵੇ ਅੰਤਰ ਚੂਕੇ ਤਿਸਹਿ ਪਿਆਸਾ ਹੁਕਮੇ ਬੂਝੇ ਚੌਪੜ ਖੇਲੇ ਜਮਨ ਜਿਣ ਢਾਲੇ ਪਾਸਾ ਜੋ ਜਨ ਜਾਨ ਭਜਹਿ ਅਭਗਤ ਕਹੋ ਤਾ ਕਾ ਕਿਛੂ ਕਛੂ ਨਾਸਾ ਕਹੋ ਕਬੀਰ ਤੇ ਜਨ ਕਬਹੂ ਨਾ ਹਾਰੈ ਢਾਲ ਜੋ ਜਨ ਹੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੈ ਮੰਗੈ ਹਾਲਾ ਜਿਮੀ ਨਾਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪਹਿ ਪਕੁ ਪੁਕਾਰਿਆ ਤਿਨ ਹੋ ਲਿਆ ਉਬਾਰੀ ਰਹਾਓ ਨੌ ਡਾਡੀ ਦਸ ਮੁਨਸਫ ਧਾਵੈ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸਟਾ ਲਾ ਲੇਹੀ ਬਹੱਤਰ ਕਰ ਇੱਕ ਪੁਰਖ ਸਮਾਇਆ ਉਨ ਦਿਆ ਨਾਮ ਲਿਖਾਈ ਧਰਮ ਰਾਏ ਕਾ ਦਫਸਰ ਸੋਧਿਆ ਬਾਕੀ ਰਜਮਨਾ ਕਾਈ ਸੰਤਾ ਕੋ ਮਤ ਕੋਈ ਨਿੰਦ ਹੋ ਸੰਤ ਰਾਮ ਹੈ ਏਕੋ ਕਹੋ ਕਬੀਰ ਸੋ ਗੁਰ ਮੈਂ ਸੋ ਗੁਰ ਪਾਇਆ ਜਾ ਕਾ ਨਾਮ ਬਿਬੇਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਨਾਰ ਸੁਹਾਗਨ ਜਾਣੈ ਤਜ ਮਾਨ ਸੁਖ ਰਲੀਆਂ ਮਾਨੈ ਤਨ ਮਨ ਦੇ ਨ ਅੰਤਰ ਰਾਖੇ ਅਵਰਾ ਦੇਖ ਨਾ ਸੁਣੈ ਅਪਾਖੇ ਸੋ ਕੰਤ ਜਾਣੈ ਪੀਰ ਸੋ ਕੰਤ ਜਾਣੈ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਰਹਾਓ ਦੁਖੀ ਦੁਹਾਗਨ ਦੋਏ ਪੱਖ ਹੀਨੀ ਜਿਨ ਨਾਹ ਨਿਰੰਤਰ ਭਗਤ ਨਾ ਕੀਨੀ ਪੁਰ ਸਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖੀਆ ਦਰਦ ਬੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉ ਜਾਨੋ ਤਿਉ ਕਰ ਗਤ ਮੇਰੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਨ ਥਿਰ ਥਿਰ ਨਾਹੀ ਸੰਗ ਚਲਤ ਹੈ ਹੰਪੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਇਆਨਾ ਤੈਜ ਜੀਵਨ ਜਗ ਸੱਚ ਕਰ ਜਾਨਾ ਰਹਾਓ ਜਿੰਦਿਆ ਸੂਰਜ ਕਮਰਾਵੈ ਸਭ ਕਟਕ ਭੀਤਰ ਹਾਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਵਾਰ ਸਮਾਰ ਸਵੇਰਾ ਜਨਮ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਸੂਹੀ
ਉੱਚੇ ਮੰਦਰ ਸਾਲ ਰਸੋਈ ਏਕ ਘਰੀ ਹੁਣ ਰਹਿ ਨਾ ਹੋਈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ ਰਹਾਓ ਭਾਈ ਬੰਦ ਕੁਟੰਬ ਸੁਹੇਰਾ ਉਹ ਪੀਲਾ ਗਏ ਕਾੜ ਸਵੇਰਾ ਕਰ ਕੀ ਨਾਰ ਉਰਹ ਤਨ ਲਾਗੀ ਉਹ ਤੋ ਭੂਤ ਭੂਤ ਕਰ ਭਾਗੀ ਕਹਿ ਰਵਿਦਾ ਸਭੈ ਜਗ ਲੁਟਿਆ ਹਮ ਤੋ ਏਕ ਰਾਮ ਕਹਿ ਛੂਟਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੇਦ ਜੀ ਕੀ ਤਪ ਤਪ ਲੋਹੇ ਲੋਹੇ ਹਾਥ ਮਰੋਰੋਂ ਬਾਵਲ ਹੋਈ ਸੋ ਸਹ ਲੋਰੋਂ ਤੈ ਸਹ ਮਨ ਮਹਿ ਕੀ ਆਰੋਸ ਮੋਜਾ ਵਗਨ ਸਹ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨ ਜਾਨੀ ਜੋ ਬਨ ਖੋਏ ਪਾਛੈ ਪਛਤਾਨੀ ਰਹਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿ ਹੋ ਬਿਰਹੈ ਜਾਲੀ ਕਰਹ ਵਿਹੋਨ ਕਤ ਹੋ ਕਤ ਹੈ ਸੁਖ ਪਾਏ ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਦਣ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੁ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹਾਂ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹ ਸੋ ਕਹਾ ਸਾਮੀ ਮੈਂ ਮੂਰਖ ਕਹਿਣਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਓ ਜੋ ਕਿਛ ਹੋਆ ਸਭ ਕੁਛ ਤੁਸਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਚੁਤਰਾਈ ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਏਤੇ ਕੁਕਰ ਹੋ ਬੇਗਾਨਾ ਪੌਕਾਂ ਇਸਤੰਤਾਈ ਭਗਤੀ ਨਾਨਕ ਜੇ ਹੋਏਗਾ ਤਾਂ ਖਸਮੈ ਨੌ ਨ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਆਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੋ ਹਮਾਰੀ ਜਲ ਥਲ ਮਹੀਅਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਨਿਸ਼ਾਨ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਜਗਤੇ ਪੂਰੇ ਪਰਵਾਨ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰਜਨ ਦਿਓ ਹਉ ਜਾ ਚਿਕ ਤੂੰ ਅਲਖਾ ਭਿਓ ਰਹਾਓ ਮਾਇਆ ਮੋਹ ਧਰਕਟੀ ਨਾਰ ਪੁੰਡੀ ਕਾਮਣ ਕਾਮਣਿਆਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੇ ਚਾਨਣ ਅੰਧਿਆਰ ਚੱਖ ਛੋਡੀ ਸਹਿਸਾ ਨਹੀਂ ਜਾਏ ਬਾਪ ਦਿਸੈ ਵੇ ਜਾਤ ਨਾ ਹੋਏ ਏਕੇ ਕੋ ਨਾਹੀ ਭਾਉ ਕੋਏ ਕਰਤਾ ਕਰੇ ਕਰਾਵੈ ਸੋਏ ਸ਼ਬਦ ਮੂਏ ਮਨ ਮਨ ਮਨ ਤੇ ਮਾਰਿਆ ਠਾਕਰ ਹੈ ਮਨ ਸਾਚੇ ਧਾਰਿਆ ਅਵਰ ਨਾ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਨ ਮੁਖ ਭਰਮ ਭੁੱਲੇ ਬੌਰਾਨੇ ਹਰ ਬਿਨ ਕਿਉਂ ਰਹੀਏ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਅਰਾ ਰਹਿ ਨ ਸਕੇ ਖਿਨ ਸਤਿਗੁਰ ਬੂਝ ਬੁਝਾਈ ਰਹਾਓ ਮੇਰਾ ਪ੍ਰਭ ਬਿਸਰੇ ਹੋ ਮਰੋ ਦੁਖਾਲੀ ਸਾਸ ਗਰਾਸ ਜਪੋ ਆਪਣੇ ਸਤਿਗੁਰ ਹਰ ਭਾਲੀ ਆਪਣੇ ਹਰ ਭਾਲੀ ਸਦ ਬੈਰਾਗਨ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਐ ਗੁਰ ਪਾਏ ਪ੍ਰਭ ਅਗਮਾ ਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਿਆ ਕਾਰ ਕਮਾਏ ਹਾਂ ਮੈਂ ਮੇਟ ਚੱਲੈ ਗੁਰ ਸ਼ਬਦ ਸਮਾਏ ਮਨਮੁਖ ਵਿਛੜੈ ਖੋਟੀ ਰਾਸ ਗੁਰਮੁਖ ਨਾ ਮਿਲੈ ਸਾਬਾਸ ਹਰ ਕਿਰਪਾ ਤਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਾਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁਟਕੀ ਫਿਰ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕਹਿ ਤੈ ਦੁਖ ਨਿਵਾਰੇ ਰਹਾਓ ਤੂੰ ਦਇਆਲ ਦਇਆ ਪਰਦਾਤਾ ਇਹ ਜੰਤ ਵਿਚਾਰ ਕਿਆ ਇਹ ਜੰਤ ਵਿਚਾਰੇ ਮੁਕਤ ਬੰਧ ਸਭ ਤੁਝਤੇ ਹੋਏ ਐਸਾ ਆਖ ਵਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਏ ਮਨ ਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿਨਕੀ ਗਹਿਣ ਗਤ ਕਹੀ ਨਾ ਜਾਈ ਸੱਚੇ ਆਪ ਸਵਾਰੇ ਪਰਮ ਪਲਾਣੇ ਸੇ ਮਨਮੁਖ ਕਹੀਏ ਨਾ ਉਰਵਾਰ ਨਾ ਪਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸਮਾਲੇ ਹਰ ਜਨ ਮਾਇਆ ਮਾਹੇ ਨਸਤਾਰੇ ਨਾਨਕ ਪਾਵ ਹੋਵੇ ਜਿਸ ਮਸਤਕ ਕਲ ਹੈ ਮਾਰ ਵਿਦਾਰੇ ਬਿਲਾਵਲ ਮਹੱਲਾ ਤੀਜਾ ਅਤੁਲ ਕਿਉਂ ਤੁਲਿਆ ਜਾਏ ਦੂਜਾ ਹੋਏ ਤਾਂ ਸੋਝੀ ਪਾਏ ਤਿਸਤੇ ਦੂਜਾ ਨਾ ਹੀ ਕੋਏ ਤਿਸ ਕੀ ਕੀਮਤ ਕੀਕੂ ਹੋਏ ਗੁਰ ਪ੍ਰਸਾਦ ਵਸੇ ਮਨ ਆਏ ਤਾਂ ਕੋ ਜਾਣੇ ਦੁਬਦਾ ਜਾਏ ਰਹਾਓ ਆਪ ਸਰਾਫ ਕਸ ਬੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਇੱਕੋ ਸੋਏ ਮਾਇਆ ਕਾ ਰੂਪ ਰੂਪ ਸਭ ਤਿਸਤੇ ਹੋਏ ਜਿਸਨੂੰ ਮੇਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲੱਗੇ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵਤਾਤ ਹੈ ਆਪੇ ਆਪੇ ਬੁਝਾਏ ਆਪੇ ਆਪ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ
ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਏਕ ਸਮਾਨਾ ਸਤਿਗੁਰ ਪਰਚਿਆ ਨਾਮ ਖਜ਼ਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਪਾਏ ਅੰਦਰ ਲਾਗੇ ਸਹਿਜ ਧਿਆਨਾ ਰਹਾਓ।

ਪਾਣੀ ਅਗਨੀ ਵਿਸਰਾਓ ਤਹੀ ਨਿਰੰਜਣ ਸਾਚਾ ਨੋ ਤੇ ਸਮੇਂ

ਐਨਸ ਜਾਗੇ ਕੌਣ ਸੁਤਾ ਜਾਗਤ ਜਾਗਰ ਲਾਏ ਗੁਰ ਪਰਚੇ ਤਸ ਕਾਲ ਨ ਖਾਏ।

ਜਿਤਲੁਬਤ ਮੋਹਿ ਵਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕੇ ਪ੍ਰਭ ਹਮ ਕਿਉ ਮੋਹ ਕਰ ਮੁਗਦ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਹਰ ਦੇਹੋ ਮਤੀ ਜਸ ਕਰਾ ਤੁਮਰੇ ਸੰਗ ਲਗੇ ਸੇ ਉਦਰੇ ਜਿਉ ਸੰਗ ਕਾਸ ਲੋਹ ਤਰਾ ਸਾਕਤ ਨਰ ਹੋਛੀ ਮਤ ਮਧਮ ਜਿਨ ਹਰ ਹਰ ਸੇਵ ਨਾ ਕਰਾ ਤੇ ਨਰ ਭਾਗਹੀਨ ਦੁਹਚਾਰੀ ਉਹ ਜਨਮ ਮੂਏ ਫਿਰ ਮਰਾ ਜਿਨ ਕੋ ਤੁਮ ਹਰ ਮੇਲੋ ਸਵਾਮੀ ਤੇ ਨਾਏ ਸੰਦੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹੱਲਾ ਚੌਥਾ ਆਪ ਹੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਿਤ ਹੈ ਕਲਯੁਗ ਖੇਵਟ ਗੁਰ ਸ਼ਬਦ ਤਰਹੋ ਮੇਰੇ ਮਨ ਹਰ ਗੁਰਮੁਖ ਹਰ ਉਚਰੋ ਮਸਤਕ ਲਿਖੇ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਓ ਕਾਇਆ ਨਗਰ ਮਹਿ ਰਾਮ ਰਸ ਉਤਮ ਕਿਉਂ ਪਾਈਏ ਉਪਦੇਸ਼ ਜਨ ਕਰੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਹਰ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ ਹਰ ਸੰਤੋ ਚਾਖ ਦੇਖੋ ਗੁਰਮਤ ਹਰ ਰਸ ਮਿੱਠਾ ਲਾਗਾ ਤਿਨ ਵਿਸਰੇ ਸਭ ਬਿਖ ਰਸਹੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜੋ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਹਿਮਣ ਸੂਦ ਬੈਸ ਕੋ ਜਾਪੈ ਹਰ ਮੰਤਰ ਜਪੈਨੀ ਗੁਰਸ਼ਬਦ ਪਦ ਸਤਿਗੁਰ ਬਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨਸ ਸਭ ਰਹਿਣੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ ਇੱਛੋ ਸੋਈ ਫਲ ਪਾਵੋ ਹਰ ਬੋਲੋ ਗੁਰਮਤ ਬੈਨੀ ਰਹਾਓ ਅਨਕ ਪਾਪ ਚਿਤਵੀਏ ਬਹੁ ਤੇਰੇ ਸਾ ਹੋਵੇ ਜੇ ਬਾਤ ਹੋਵੈ ਨੀ ਆਪਣਾ ਭਲਾ ਸਭ ਕੋਈ ਬਾਂਛੈ ਸੋ ਕਰੇ ਜੇ ਮੇਰੇ ਚਿੱਤ ਨਾ ਚਿਤੈ ਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ ਅਨ ਦਿਨ ਹਰ ਹਰ ਨਾਮ ਤੇ ਆਵ ਹੋ ਗੁਰ ਸਤਿਗੁਰ ਕੀ ਮਤ ਲੈਨੀ ਮਤ ਸਮਤ ਤੇਰਾ ਵਸ ਸੁਆਮੀ ਹਮ ਜੰਤ ਤੋਂ ਪੁਰਖ ਜਨਤੈ ਨੀ ਜਨ ਨਾਨਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੇ ਬੁਲੈਨੀ ਬਿਲਾਵਲ ਮਹੱਲਾ ਚੌਥਾ ਅਨੰਦ ਮੂਲ ਧਿਆਇਓ ਪਰਖੋ ਤਮ ਅਨ ਦਿਨ ਅੰਦ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁੱਕੇ ਜਮ ਕੇ ਛੰਦੇ ਜਪ ਮਨ ਹਰ ਨਾਮ ਨਾਮ ਗੋਬਿੰਦੇ ਗੋਬੜ ਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਓ ਸਾਕਤ ਮੂੜ ਮਾਇਆ ਕੇ ਬਾਧਕ ਵਿੱਚ ਮਾਇਆ ਫਿਰ ਹੈ ਫਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲਗੇ ਸੇ ਉਬਰੇ ਬੜ ਭਾਗੀ ਸੇਵ ਕਰਨ ਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪਣੇ ਠਾਕੁਰ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਨ ਨਾਨਕ ਆਪੇ ਆਪ ਸਭ ਵਰਤੇ ਜਿਉਂ ਰਾਖੇ ਤਿਵੇ ਰਹਿੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾ ਬੋਲੋ ਪਹੀਆ ਰਾਮ ਨਾਮ ਪਤਿ ਤੇ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਭਰਪੂਰੇ ਰਹਿਆ।

ਗੁਰ ਕੇ ਸੇਵਕ ਕੋ ਦੁੱਖ ਨਾ ਵਿਆਵੇ, ਗੁਰ ਕਾ ਸੇਵਕ ਦਹਿ ਦੇ ਜਾਵੇ, ਗੁਰ ਕੀ ਮਹਿਮਾ ਕਥਨ

ਮਾਰ ਵਧਾਰੇ ਗੋਬਿੰਦ ਭਗਤ ਕਾ ਮਿਲ ਨਾ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੇ,
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰਹਿ ਤਿਨ

ਤੇਖ ਅਨੇਕ ਅਗਨ ਨਹੀਂ ਬੁਝੈ, ਛੋਟਸ ਨਾਹੀ ਉਬ ਪਿਆਲ, ਅਵਰ ਕਰਤੂਤ ਸਕ

ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੁ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਸੁਠੇ ਸ਼ਬਦ ਹੁਜਾਏ। ਤੇਗ ਬਹਾਦਰ ਸਿਮਰਿਆਏ ਕਰੁ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ। ਦੇਗ ਚਲਾਈ ਤੇਗ ਵਾਹੀ ਦੇਖੇ ਅੰਡਠ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਅਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਰਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਸ਼ਿਆ ਰਿਹਾ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਦ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੋਏ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਦਰਕਾ ਸੇਵ ਪਿਆਰੇ ਪਿਆਰੇ ਸੰਗਤਾਂ ਵੱਲੋਂ ਬੀਬੀਆਂ ਵੱਲੋਂ ਹਫ਼ਤਾਵਾਰੀ ਆਪ ਜੀ ਦੇ ਹਜ਼ੂਰ ਚ ਸੰਗਤੀ ਰੂਪ ਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਬੀਬੀਆਂ ਵੱਲੋਂ ਸੰਗਤਾਂ ਵੱਲੋਂ ਅਤੇ ਪਰਿਵਾਰ ਜਵਲੀ ਸਿੰਘ ਜਸਰੀਨ ਕੌਰ ਆਪਣੇ ਬੇਟੇ ਹਰਤੇਗ ਸਿੰਘ ਆਗਮਵੀਰ ਸਿੰਘ ਦੇ ਜਨਮ ਦੇ ਖੁਸ਼ੀ ਚ ਸ਼ੁਕਰਾਨਾ ਕਰਦੇ ਹਾਂ। ਸੁਖਮਨੀ ਸਾਹਿਬ ਦੇ ਪਾਠ ਸ਼ਬਦ ਕੀਰਤਨ ਹੋਏ ਕਿਰਪਾ ਕਰਨੀ ਸਮੂਹ ਪਰਿਵਾਰਾਂ ਸੰਗਤਾਂ ਦੇ ਸਿਰ 'ਤੇ ਮਿਹਰ ਪ੍ਰਥਮ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਥਮ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਥਮ ਰੱਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਉੱਚ ਵਿਦਿਆ ਦਾਨ ਬਖਸ਼ਣਾ ਸੀ ਇਸ 'ਤੇ ਮਿਹਰ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸੰਗਤਾਂ ਵੱਲੋਂ ਪਰਿਵਾਰਾਂ ਨੂੰ ਇਹ ਸੰਬੰਧ ਆਪ ਜੀ ਹਜ਼ੂਰ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਅੱਗੇ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਾਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰ ਪ੍ਰਵਾਨ ਸੁੱਖ ਸ਼ਾਂਤੀ ਚੜ੍ਹ ਗੁਰਦਾਤਾ ਬਖਸ਼ਣੇ। ਸੁਖਮਨੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਚਾਪੇ ਸਿੰਘ ਪਾਠ ਜੀ ਕੀ ਅਰਦਾਸ ਸ਼ਬਦ ਕੀ ਅਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਇਸ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ਵਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੂਤਾ ਮਾਤਾ ਕੀ ਆਸੀਸਾ, ਨਿਮਕ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ। ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੀਬੀਆਂ ਦਾ, ਸੰਗਤਾਂ ਦਾ, ਪਰਿਵਾਰਾਂ ਦਾ। ਹਰ ਹਫ਼ਤਾਵਾਰੀ ਦੀਵਾਨ ਵਿੱਚ ਜੋ ਕਿ ਬੀਬੀਆਂ ਵੱਲੋਂ ਹਰ ਸ਼ਨਿਚਰਵਾਰ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤ ਵਿੱਚ ਹੋਏ, ਪਰਿਵਾਰ ਵੱਲੋਂ ਜੌਲੀ ਸਿੰਘ ਪਰਿਵਾਰ ਆਪਣੇ ਬੱਚਿਆਂ ਦੇ ਜਨਮ ਦੀ ਖੁਸ਼ੀ ਵਿੱਚ ਸ਼ਬਦ ਕੀਰਤਨ ਹੋਏ, ਸੁਖਮਨੀ ਸਾਹਿਬ ਜੀ ਦੇ ਪਾਠ ਸੰਪੂਰਨਤਾਵਾਂ ਹੋਈਆਂ ਹਨ। ਗੁਰਮਾਰ ਬੱਚਿਆਂ ਦੇ ਅਤੇ ਪਰਿਵਾਰ ਸਿਰ 'ਤੇ ਮਿਹਰ ਪ੍ਰਾਰਥਕ ਹੁਣ ਆਓ ਹਨ। ਅਗਲਾ ਦੀਵਾਨ ਜੋ ਕਿ ਸਜਣ ਜਾ ਰਿਹਾ ਹੈ, ਜੋ ਕਿ ਫਲਣ ਤੋਂ ਆ ਚੁੱਕੇ ਹਨ, ਸਹਿਜ ਪਾਠ ਦੀ ਸੰਪੂਰਨਤਾ ਪ੍ਰਾਰੰਭ ਹੋਣਗੀਆਂ। ਉਹ ਹੁਣ ਪਾਠ ਰਾਹੀਂ ਬਾਣੀ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਮਾ।

ਸਰਸਵਾਣੇ ਵਾਹਿ ਬਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਸਾਧਨ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਛਲ ਤਿਹੋ ਲੋਏ ਜੀਓ। ਗੁਰ ਸ਼ਬਦ ਸੁਮਾਵੇ ਅਵਰ ਨਾ ਜਾਣੇ ਕੋਏ ਜੀਓ, ਅਵਰੋ ਨਾ ਜਾਣੇ ਸ਼ਬਦ ਗੁਰ ਕਾ ਇੱਕ ਨਾਮ ਤੇ ਆਵੇ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ, ਆਇਆ ਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ। ਜਾਗੇ ਅਮਰ

ਖੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹਿ ਸਵਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਵਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗੱਲ ਮਿਲਾਵੇ ਤੁਸੀਂ ਪੁੱਤ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਫਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬਤਾ ਤਰਸ਼ਿਆ ਰਿਆਇਤ ਦੇਖ ਤੇਗ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਅਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰੱਖ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਲ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਰਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਜਿਹਾ ਚੇਰੀ ਲਿਖਿਆ ਤੇ ਹੁਕਮ ਕਮਾਏ ਕੱਲਿਆ ਵੇ ਨਾਨਕਾ ਸਦੀ ਉੱਠ ਜਾ ਮਹਾਂਵਾਕ ਅਨੁਸਾਰ ਦਰਕਾ ਸੇਵਕ ਸਰਦਾਰ ਤਰਸੇਮ ਸਿੰਘ ਜੀ ਸਤਿਗੁਰੂ ਜੀ ਨੇ ਆਪ ਜੀ ਨੇ ਉਹਨਾਂ ਨੂੰ ਆਯੂ ਬਖਸ਼ੀ ਸੀ ਸਵਾਸਾਂ ਦੀ ਪੂੰਜੀ ਨੂੰ ਭੋਗਦਾ ਪਿਛਲੇ ਰੋਜ਼ ਪ੍ਰਲੋਕ ਗਮਨ ਕਰ ਗਏ ਉਹਨਾਂ ਦੇ ਨਿਮਿਤ ਉਹਨਾਂ ਦੇ ਪੰਜ ਭੂਤਕ ਸਰੀਰ ਸੰਸਕਾਰ ਤੋਂ ਉਪਰੰਤ ਉਹਨਾਂ ਸਮੂਹ ਪਰਿਵਾਰ ਵੱਲੋਂ ਆਪ ਦੇ ਚਰਨ ਪਰਸਦਿਆਂ ਹੋਇਆਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖ ਗਏ ਸਹਿਜ ਪਾਠ ਦੀਆਂ ਸੰਪੂਰਨਤਾਵਾਂ ਹੋਈਆਂ ਸਤਿਬਾਣੀ ਦੇ ਜਾਪ ਹੋਏ ਸ਼ਬਦ ਕੀਰਤਨ ਹੋਏ ਛੇ ਪੜੇ ਸਭ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਤ ਸਪਸ਼ਟ ਬਾਣੀ ਪੰਡਾਤ ਬਖਸ਼ ਨੇ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਚਰਨਾ ਚਨਵਾਸ ਬਖਸ਼ਣਾ ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਭਾਣਾ ਮਨ ਦਾ ਬਲ ਬਖਸ਼ਣਾ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਦੇਖ ਸਜਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਭੁਲਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀਆਂ ਲਦਾਤਾਂ ਬਖਸ਼ੀਆਂ ਸੁਬੇਨਤੀਆਂ ਸੰਗਤਾਂ ਸਤਿਗੁਰੂ ਜੀ ਆਪ ਜੀ ਸਮੂਹ ਬੇਨਤੀਆਂ ਗੁਰਨੁਸਾਰ ਪ੍ਰਵਾਨ ਕਰਨੀਆਂ ਪ੍ਰਵਾਨ ਕਰਦਿਆਂ ਬਖਸ਼ ਬੁਲਾਈ ਸ੍ਰੀ ਮੁਖਵਾਕ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਸਤਿਬਾਣੀ ਸ਼ਬਦ ਕੀਰਤਨ ਸਾਹਿਬ ਜੀ ਕੀ ਅਰਦਾਸ ਭੁਲਚੁੱਕ ਮਾਫ਼ ਕਰਨੀ ਸੀ

0: ਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਵੇ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ, ਤਦ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਹਾਂ ਦੇ ਸ਼ਾਹੋ, ਜਿਸ ਪਾਸ

ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹੋ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ। ਮਹਾਂਵਾਕ ਅਨੁਸਾਰ ਸਵਰਗਵਾਸੀ ਸਰਦਾਰ ਤਰਸੇਮ ਸਿੰਘ ਜੀ, ਜਿਤਨੀ ਕੁ ਅਕਾਲ ਪੁਰਖ ਨੇ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦੀ ਬਖਸ਼ਿਸ਼ ਕੀਤੀ, ਉਸ ਨੂੰ ਭੋਗ ਕੇ ਪਿਛਲੇ ਦਿਨੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ। ਸੋ ਅੱਜ ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਪਰਿਵਾਰ ਵੱਲੋਂ ਉਹਨਾਂ ਦੇ ਜੀਵਨ ਸਾਥੀ ਮਾਤਾ ਭਜਨ ਕੌਰ ਅਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬਰਾਗਮਈ ਕੀਰਤਨ ਹੋਇਆ ਹੈ। ਧੰਨਵਾਦੀ ਹਾਂ ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਦੇ ਪਾਠ ਕੀਤੇ ਨੇ। ਅਤੇ ਸਤਿਕਾਰ ਜੋ ਗਿਆਨੀ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਸਹਿਜ ਪਾਠ ਦੇ ਭੋਗ ਪਾਏ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਜੋ ਅੰਤਿਮ ਅਰਦਾਸ ਕੀਤੀ ਹੈ ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਤਿਕਾਰ ਜੋ ਗਿਆਨੀ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਗੁਰੂ ਜੀ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ ਨੇ। ਸੋ ਧੰਨਵਾਦ ਕਰਦਾ, ਗੁਰੂ ਦਾ ਸ਼ੁਕਰਾਨਾ ਕਰਦਾ, ਗੁਰੂ ਸਾਹਿਬ ਨੇ ਆਪ ਸੰਗਤਾਂ ਨੂੰ ਦਰਸ਼ਨ ਦਦਾਰੇ ਦਿੱਤੇ ਨੇ। ਸੋ ਬਹੁਤ ਬਹੁਤ ਧੰਨਵਾਦ, ਗੁਰੂ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰਾਨਾ। ਅਤੇ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਜਦੋਂ ਪਰਿਵਾਰ ਦਾ ਕੋਈ ਵੱਡਾ ਚਲਿਆ ਜਾਂਦਾ ਹੈ ਅਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀਆਂ ਦੀ ਦਸਤਾਰ ਆ ਉਹ ਉਹਨਾਂ ਦੇ ਸਪੁੱਤਰ ਦੇ ਸਿਰ 'ਤੇ ਸਜਾਈ ਜਾਂਦੀ ਹੈ। ਮੈਂ ਬੇਨਤੀ ਕਰਦਾ ਕਿ ਜੋ ਦਸਤਾਰ ਮਾਤਾ ਜੀ ਦਾ, ਜੋ ਮਾਤਾ ਭਜਨ ਕੌਰ ਜੀ ਦਾ ਪੇਕਾ ਪਰਿਵਾਰ ਹੈ, ਉਸ ਪਰਿਵਾਰ ਵੱਲੋਂ ਉਹਨਾਂ ਦੇ ਭਰਾਤਾ ਜੀ ਸਤਿਕਾਰਯੋਗ ਸਰਦਾਰ ਆਨੰਦ ਸਿੰਘ, ਉਹਨਾਂ ਦੇ ਗਾਂ ਬੱਚਾ ਜੋ ਉਹਨਾਂ ਦਾ ਬੇਟਾ ਮਨਜੀਤ ਸਿੰਘ, ਉਹ ਦਸਤਾਰ ਲੈ ਕੇ ਇੱਥੇ ਪਹੁੰਚੇ ਆ। ਅਤੇ ਮੈਂ ਬਾਪੂ ਤਰਸੇਮ ਸਿੰਘ ਜੀ ਦੇ ਸਪੁੱਤਰ ਸਰਦਾਰ ਮਨਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਮੱਥਾ ਟੇਕ ਕੇ ਪਹਿਲਾਂ ਗੁਰੂ ਘਰ ਦੀ ਬਖਸ਼ਿਸ਼, ਜੋ ਗੁਰੂ ਘਰ ਵੱਲੋਂ ਮਹਾਰਾਜ ਇਹਨਾਂ ਨੂੰ ਇਹ ਜ਼ਿੰਮੇਵਾਰੀਆਂ ਨਿਭਾਉਣ ਦਾ ਬਲ ਬਖਸ਼ਣ, ਅਤੇ ਨਾਲ ਆਪਣੇ ਪਰਿਵਾਰ ਨੂੰ ਨਾਲ ਲੈ ਕੇ, ਅਤੇ ਇਹ ਜੋ ਦੁੱਖ ਪਿਆ ਹੈ ਇਹ ਪਰਿਵਾਰ ਨੂੰ ਸਮਰੱਥਾ ਬਖਸ਼ਣ ਮਹਾਰਾਜ। ਅਤੇ ਮੈਂ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਪਹਿਲਾਂ ਸਰਦਾਰ ਮਨਜੀਤ ਸਿੰਘ ਜੀ ਨੂੰ ਸਰੋਪਾ ਦੇਣ, ਅਤੇ ਫਿਰ ਜੋ ਦਸਤਾਰ ਆਈ ਹੈ ਜ਼ਿੰਮੇਵਾਰੀਆਂ ਦੀ, ਉਹ ਬੇਨਤੀ ਹੈ ਮਾਤਾ ਜੀ ਦਾ ਪੇਕਾ ਪਰਿਵਾਰ ਜੋ ਮਨਜੀਤ ਸਿੰਘ ਲੈ ਕੇ ਆਇਆ ਹੈ ਉਹ ਫਿਰ ਦਸਤਾਰ ਦੇਵੇਗਾ। ਉਹਨਾਂ ਦੇ ਹੋਰ ਸਾਰੇ ਜੋ ਵੀ ਨਾਲ ਆ ਕੇ ਦੇਣਾ ਚਾਹੁੰਦਾ ਉਹ ਆ ਕੇ ਦੇ ਸਕਦਾ। ਇਹ ਸਤਿਕਾਰਯੋਗ ਸਵਰਗਵਾਸੀ ਸਰਦਾਰ ਤਰਸੇਮ ਸਿੰਘ ਜੀ ਦੇ ਦੋ ਪੁੱਤਰ, ਇੱਕ ਧੀ ਰਾਣੀ ਜੋ ਇੰਡੀਆ ਵਿੱਚ ਆ, ਅਤੇ ਇੱਕ ਪੁੱਤਰ ਮੀਕਾ ਸਿੰਘ ਜੋ ਹੋਲੈਂਡ ਦੇ ਵਿੱਚ ਆ, ਅਤੇ ਜੋ ਪਹੁੰਚ ਨਹੀਂ ਸਕੇ, ਪਰ ਇੱਥੇ ਸਾਰੀ ਜ਼ਿੰਮੇਵਾਰੀ ਜੋ ਇਹਨਾਂ ਦੇ ਸਪੁੱਤਰ ਸਰਦਾਰ ਮਨਜੀਤ ਸਿੰਘ 'ਤੇ ਪਈ ਹੈ। ਸੋ ਮੈਂ ਮਨਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਮੱਥਾ ਟੇਕ ਕੇ ਪਹਿਲਾਂ ਇੱਧਰੋਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਹੁਣਾਂ ਤੋਂ ਸਰੋਪਾ ਲੈ ਲੈਣ, ਅਤੇ ਫਿਰ ਮੱਥਾ ਟੇਕ ਕੇ ਉੱਥੇ ਬੈਠ ਕੇ ਦਸਤਾਰ ਲੈ ਲੈਣ। ਇੱਧਰ ਆ ਜਾਓ।

ਉੱਥੇ ਬੈਠ ਕੇ ਤੇ ਦਸਤਾਰ ਲੈ ਲਓ ਹੈ ਨਾ। ਸੋ ਦਸਤਾਰ ਸਿਰ ਤੇ ਰੱਖ ਦਿਓ ਲਿਆ ਕੇ, ਸਿਰ ਤੇ ਰੱਖ ਦਿਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਅਰਦਾਸ ਹੈ ਕਿ ਮਹਾਰਾਜ ਇਸ ਵੀਰ ਨੂੰ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਬਖਸ਼ਣ। ਮਹਾਰਾਜ ਅਤੇ ਪਰਿਵਾਰ ਨੂੰ ਜੋ ਨਾਲ ਲੈ ਕੇ ਆਪਣੇ ਮਾਤਾ ਜੀ ਦੀ ਸੇਵਾ, ਬਾਕੀ ਪਰਿਵਾਰ ਨੂੰ ਨਾਲ ਲੈ ਕੇ ਚੱਲਣ। ਸੋ ਇਹ ਸਾਡੀ ਅਰਦਾਸ ਹੈ ਅਤੇ ਪਰਿਵਾਰ ਵੱਲੋਂ ਉਹਨਾਂ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨ। ਫਿਰ ਇੱਕ ਵਾਰ ਪਰਿਵਾਰ ਵੱਲੋਂ ਮਾਤਾ ਭਜਨ ਕੌਰ, ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ, ਮੈਂ ਆਪਣੇ ਜੰਡੀ ਪਰਿਵਾਰ ਵੱਲੋਂ ਬਹੁਤ ਬਹੁਤ ਅਫਸੋਸ ਕਰਦਾ ਹੋਇਆ ਸਾਰੀ ਸੰਗਤ ਦਾ, ਸਾਰੇ ਰਿਸ਼ਤੇਦਾਰਾਂ ਦਾ, ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੱਥੇ ਹੀ ਸਮਾਪਤੀ ਹੈ ਦੀਵਾਨ ਦੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਰੇ ਜਪੋ ਜੀ ਗੁਰੂ ਵਾਹ ਗੁਰੂ ਵਾਹ

ਦੂਰ ਤੇ ਜੰਮ ਪੱਗ, ਦੇਖੋ ਕਿੰਨਾ ਗਰੰਟੀ ਦਿੱਤੀ। ਜਿਹੜੇ ਅੰਦਰ ਜੰਮ ਨੇ ਪੰਜ, ਉਹ ਵੀ ਸਾਨੂੰ ਤੰਗ ਮਨ ਨੂੰ ਨਹੀਂ ਕਰਨਗੇ ਕਿ ਅੰਤ ਸਮੇਂ ਵੀ ਇਹ ਜੰਮ ਨੇੜੇ ਨਹੀਂ ਆਉਂਦੇ। ਇੰਨੀ ਸ਼ਕਤੀ ਹੈ ਪ੍ਰਭ ਸਿਮਰਨ ਦੇ ਵਿੱਚ। ਆਓ ਸਾਰੇ ਨੇਤਰ ਬੰਦ ਕਰਕੇ ਸਵਾਸ ਗ੍ਰਾਸ ਜਪੀਏ ਅਤੇ ਸੁਣੀਏ, ਮਨ ਨੂੰ ਸੁਣਾਈਏ, ਇਹਨੂੰ ਨਿਰਮਲ ਕਰੀਏ। ਭਰੀਏ ਮਤ ਪਾਪਾਂ ਕੇ ਸੰਗ, ਉਹ ਤੋਂ ਪੈ ਨਾਮ ਤੇਰਾ। ਵਾਹਿਗੁਰੂ।

Guru.

그를

그를 위한 그를 위한 그를 위한 그를 위한 그를 위한 그를

ਪਿਆਰਿਓ, ਜਦੋਂ ਆਪਾਂ ਸਤਿਗੁਰ ਦੀ ਸ਼ਰਨ 'ਚ ਆਉਂਦੇ ਹਾਂ, ਇਹਨੂੰ ਕਹਿੰਦੇ ਨੇ ਸੰਗਤ। ਕੀ ਕਹਿੰਦੇ ਆ ਜੀ? ਸਤ ਸੰਗਤ, ਸਾਧ ਸੰਗਤ। ਸਾਧ ਸੰਗਤ ਦੇ ਵਿੱਚ ਆ ਕੇ ਕਰਨਾ ਕੀ ਹੈ? ਸਤਿਗੁਰੂ ਦਾ ਹੁਕਮ ਮੰਨਣਾ। ਜੋ ਹੁਕਮਨਾਮਾ ਸਾਹਿਬ ਤੁਸੀਂ ਸਾਰੇ ਪੜ੍ਹ ਕੇ ਆਉਂਦੇ ਹੋ, ਮੈਨੂੰ ਲੱਗਦਾ ਅੰਦਰ ਤੱਕ ਆਉਂਦਿਆਂ ਭੁੱਲ ਜਾਂਦੇ ਹੋ, ਪੜ੍ਹ ਕੇ ਸਾਰੇ ਆਏ ਆ ਪਰ ਯਾਦ ਨਹੀਂ ਰੱਖਦੇ ਹੁਕਮ। ਪਤਾ ਕੀ ਕੀਤਾ ਪੰਜਵੇਂ ਪਾਤਸ਼ਾਹ ਨੇ ਬਿਲਾਵਲ ਰਾਗ ਦੇ ਵਿੱਚ? ਕਹਿੰਦੇ ਮਨ ਤਨ ਪ੍ਰਭ ਅਰਾਧੀਏ, ਮਨ ਤਨ ਪ੍ਰਭ, ਤਨ ਕਰਕੇ ਬੈਠੇ ਹੋ, ਮਨ ਨੂੰ ਹਾਜ਼ਰ ਕਰਨਾ। ਅਸੀਂ ਜੱਪੀ ਦੇ ਜਾਂਦੇ, ਮਨ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ। ਇਹ ਹੁਕਮ ਮੰਨਣਾ ਪੈਣਾ ਸਤਿਗੁਰੂ ਦਾ। ਕਹਿੰਦੇ ਮਨ ਤਨ ਪ੍ਰਭ ਅਰਾਧੀਏ, ਮਿਲ ਸਾਧ ਸਮਾਗੇ, ਆ ਸੰਗਤ 'ਚ ਬੈਠ ਕੇ ਉਚਰਤ ਗੁਣ ਗੋਪਾਲ ਜਸ। ਉਚਰਨਾ ਹੁੰਦਾ ਬੋਲਣਾ, ਤੁਸੀਂ ਬੋਲਦੇ ਨਹੀਂ, ਹੁਕਮ ਨਹੀਂ ਨਾ ਮੰਨਦੇ ਆਪਾਂ। ਪੰਜਵੇਂ ਪਾਤਸ਼ਾਹ ਦਾ ਹੁਕਮ ਅੱਜ ਕੀ ਕੀਤਾ ਉਹਨਾਂ ਨੇ? ਕਹਿੰਦੇ ਉਚਰਤ, ਜਾ ਕੇ ਕਿਸੇ ਨੂੰ ਪੁੱਛ ਲਿਓ ਜੇ ਨਾ ਪਤਾ ਲੱਗੂ ਉਚਰਨਾ ਕੀ ਹੁੰਦਾ। ਉਚਰਨਾ ਹੁੰਦਾ ਬੋਲਣਾ, ਪੁਰਾਣੀ ਭਾਸ਼ਾ। ਕਹਿੰਦੇ ਸ਼੍ਰੀ ਰਾਮ ਨਾਮਾ ਉਚਰ ਮਨਾ, ਮਨ ਬੋਲਦਾ ਨਹੀਂ ਨਾ, ਉਚਰਨਾ ਹੁੰਦਾ ਬੋਲਣਾ। ਅਤੇ ਜੇ ਨਹੀਂ ਬੋਲੇਗਾ ਆਗੇ ਜੰਮ ਦਲ ਵਿਖਮਕਣ, ਕਿ ਜਮਾਂ ਨੇ ਬੜਾ ਕੁੱਟਣਾ। ਉਚਰਿਤ ਗੁਣ ਗੋਪਾਲ ਜਸ ਦੂਰ ਤੇ ਜੰਮ ਭਾਗੇ। ਜਦੋਂ ਤੁਸੀਂ ਬੋਲਦੇ ਹੋ ਨਾ ਵਾਹ ਗੁਰੂ, ਜੰਮ ਨੇੜੇ ਨਹੀਂ ਆਉਂਦੇ। ਜਿਹੜੇ ਅੰਦਰ ਪੰਜ ਜੰਮ ਹਨ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਘਰ, ਨੇੜੇ ਨਹੀਂ ਆਉਣਗੇ। ਉਚਰਨਾ ਪੈਣਾ ਵਾ, ਉਚਰੋਗੇ ਸਾਰੇ। ਉਚਰਨ ਦਾ ਪਤਾ ਬੋਲਣਾ। ਅਤੇ ਤਾਂ ਸਤਿਗੁਰੂ ਜਪਜੀ ਸਾਹਿਬ ਕਹਿੰਦੇ ਗਾ ਵੀ ਹੈ, ਸੁਣੀਏ, ਬੋਲ ਕੇ ਸੁਣਨਾ ਵਾ, ਮਨ ਨੂੰ ਸੁਣਾਉਣਾ ਵਾਹਿਗੁਰੂ। ਇਹ ਸੁਣਦਾ ਨਹੀਂ ਗਾ, ਇਹ ਹੋਰ ਹੀ ਅੰਦਰ ਸੋਚਾਂ 'ਚ ਲੱਗਾ, ਹੋਰ ਹੀ ਸੋਚੀ ਜਾਂਦਾ, ਮਨ ਬੋਲੀ ਜਾਂਦਾ ਵਾ। ਜੇ ਤੁਸੀਂ ਵਾਹਿਗੁਰੂ ਬੋਲ ਕੇ ਇਹਨੂੰ ਸੁਣਾ ਤਾ, ਤਾਂ ਉਹ ਬੋਲਣਾ ਇਹਦਾ ਚੁੱਪ ਤਾਂ ਹੋਣਾ ਵਾ ਮਨ ਨੇ, ਨਹੀਂ ਤਾਂ ਇਹਨੇ ਬੋਲੀ ਜਾਣਾ ਅੰਦਰ ਹੀ। ਉਹ ਸੋਚਾਂ ਨੂੰ ਬੋਲਣਾ ਗਿਆ, ਮਨ ਦਾ ਚੁੱਪ ਨਹੀਂ ਕਰਦਾ ਕਦੇ ਵੀ। ਤੁਸੀਂ ਜਦੋਂ ਵਾਹਿਗੁਰੂ ਬੋਲਣ ਲੱਗ ਪਏ, ਇਹਨੇ ਚੁੱਪ ਕਰ ਜਾਣਾ, ਸੁਣਨ ਲੱਗ ਪੈਂਦਾ, ਫਿਰ ਇਹਨੂੰ ਆਨੰਦ ਆਉਂਦਾ। ਤਾਂ ਹੀ ਸੁੱਖ ਕਹਿੰਦੇ ਨਾ, ਸਿਮਰ ਹੋ ਸਿਮਰ ਸਿਮਰ ਸੁੱਖ ਪਾਵ। ਸੁੱਖ ਲੈਣ ਹੀ ਆਏ ਆਪਾਂ, ਅਤੇ ਜੇ ਸੁੱਖ ਨਾਲ ਇਹਨੂੰ ਜੋੜਿਆ ਹੀ ਨਾ, ਤੇ ਇੱਥੇ ਬੈਠਾ ਵੀ ਸੋਚਾਂ 'ਚ ਰਿਹਾ, ਤੇ ਫਿਰ ਫਾਇਦਾ ਕੀ ਆਉਣ ਦਾ? ਸਤਿਗੁਰ ਦੀ ਹਜ਼ੂਰੀ 'ਚ ਆਉਣ ਦਾ ਤਾਂ ਫਾਇਦਾ ਨਾ, ਜੇ ਪੂਰਾ ਸੁੱਖ ਲਈਏ। ਉਹ ਜੋ ਸਤਿਗੁਰੂ ਕਹਿੰਦੇ ਆ ਉਹ ਕਰਨਾ ਪੈਣਾ। ਤਨ ਕਰਕੇ ਤੁਸੀਂ ਬੈਠੇ ਹੋ, ਮਨ ਨੂੰ ਜੋੜ ਲਓ। ਕਹਿੰਦੇ ਮਨ ਤਨ ਪ੍ਰਭ ਅਰਾਧੀਏ, ਪ੍ਰਭ ਕਿਹਾ ਵਾਹਿਗੁਰੂ ਜੀ ਨੂੰ। ਅਰਾਧਨਾ ਹੁੰਦਾ ਬੜੇ ਧਿਆਨ ਨਾਲ ਜਪਣ, ਅੰਤਰ ਗੁਰੂ ਅਰਾਧਨਾ, ਜਿਹਵਾ ਜਪ ਗੁਰਨਾਮ ਵਾਹਿਗੁਰੂ, ਜੀਭਾਂ ਨਾਲ ਬੋਲਣਾ ਹੁੰਦਾ। ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ, ਸਤ ਰੰਗੇ ਜਾਓਗੇ। ਕਹਿੰਦੇ ਸਤਿਗੁਰੂ ਸੇਤੀ ਰਤਿਆ ਦਰਗਾਹ ਪਾਈ ਹੇਠਾਂ, ਵੇਖ ਕਿੱਡਾ ਸੌਖਾ ਕੰਮ ਹੈ। ਇਸ ਲਈ ਹੁਕਮ ਮੰਨੋ ਸਾਰੇ, ਜਿੰਨਾ ਚਿਰ ਬੈਠੇ ਹੋ ਉਨਾ ਚਿਰ ਤਾਂ ਆਪਾਂ ਕਰੀਏ। ਹੁਣ 5 ਵਜੇ ਬੱਚਿਆਂ ਨੇ ਕੀਰਤਨ ਸ਼ੁਰੂ ਕਰ ਦੇਣਾ, ਉਸ ਤੋਂ ਪਹਿਲਾਂ ਆਪਾਂ ਥੋੜ੍ਹੇ ਮਿੰਟ ਰਹਿ ਗਏ ਨੇ, 20 ਮਿੰਟ, 20 ਮਿੰਟ ਤਾਂ ਜਪ ਲਈਏ। ਹਾਂਜੀ, ਸਾਰੇ ਜਪੋਗੇ ਮਨ ਤਨ ਕਰਕੇ? ਵੇਖੋ ਲਿਖਿਆ ਸਤਿਗੁਰਾਂ ਨੇ, ਕਹਿੰਦੇ ਮਨ ਤਨ ਪ੍ਰਭ ਅਰਾਧੀਏ, ਤਨ ਕਰਕੇ ਤਾਂ ਬੈਠੇ ਹਾਂ, ਮਨ ਨੂੰ ਹਾਜ਼ਰ ਕਰ ਲਈਏ, ਵਾਹਿਗੁਰੂ ਨਾਲ ਜੋੜ ਦਈਏ। ਆਓ ਅੱਖਾਂ ਬੰਦ ਕਰਕੇ ਸਾਰੇ ਨਾ ਬੋਲ ਕੇ ਸੁਣੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਸ਼ਾਬਾਸ਼, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਸਤਿਗੁਰੂ ਅੱਜ ਬਖਸ਼ਿਸ਼ ਕਰ ਰਹੇ ਨੇ। ਕਈ ਵਾਰੀ ਨਾ ਆਪਾਂ ਆਦਤ ਹੁੰਦੀ ਹੈ ਸਾਡੇ ਮਨ ਦੀ, ਜਿੰਨਾ ਚਿਰ ਸਾਨੂੰ ਕੋਈ ਫਾਇਦਾ ਨਾ ਲੱਗੇ ਉਹ ਅਸੀਂ ਕੰਮ ਨਹੀਂ ਕਰਦੇ। ਇਸੇ ਤਰ੍ਹਾਂ ਹੀ ਸਿਮਰਨੇ ਆ, ਮਨ ਦੀ ਇੱਕ ਸੁਭਾਅ ਵਾ ਕਿ ਜਿਹਨੂੰ ਪਤਾ ਲੱਗ ਜਾਵੇ ਨਾ ਵੀ ਕੀ ਫਾਇਦਾ ਹੋਊਗਾ ਸਿਮਰਨ ਦਾ, ਪੜ੍ਹ ਲੈਂਦੇ ਹਾਂ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪਰ ਕਰਦੇ ਨਹੀਂ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਅਤੇ ਕੰਮ ਉਹ ਕਰਨਾ ਚਾਹੀਦਾ ਨਾ ਜਿਹੜਾ ਉੱਚਾ ਹੋਵੇ, ਅਤੇ ਜੇ ਕਰਨਗੇ ਤਾਂ ਉਹਦਾ ਹੁੰਦਾ ਕੀ ਹੈ ਕਿ ਪ੍ਰਭ ਕਾ ਸਿਮਰਨ ਉਧਰੇ ਮੂਚਾ, ਇਹ ਮੂਰਖ ਮਨ ਦਾ ਉਧਾਰ ਹੋ ਜਾਏਗਾ। ਕੀ ਉਧਾਰ ਹੋ ਜਾਏਗਾ? ਮਾਇਆ ਚੋਂ ਨਿਕਲ ਜਾਏਗਾ। ਜਿਹੜੀਆਂ ਸੋਚਾਂ ਨੇ, ਸੋਚਾਂ ਨੇ ਸਾਨੂੰ ਦੂਜੀਆਂ ਜੂਨਾਂ 'ਚ ਲੈ ਜਾਣਾ। ਕਿਤੇ ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੇ, ਪ੍ਰਭ ਕਹਿ ਸਿਮਰਨ ਸਭ ਕੁਛ ਸੁੱਝੇ, ਪ੍ਰਭ ਕਹਿ ਸਿਮਰ ਨਾ ਹੀ ਜੰਮ ਤਰਾਸਾ। ਅੱਜ ਵੀ ਇਹ ਗਰੰਟੀ ਦਿੱਤੀ ਸਤਿਗੁਰਾਂ ਨੇ, ਇੰਨੀ ਸ਼ਕਤੀ ਜੇ ਸਿਮਰਨ ਦੇ ਵਿੱਚ। ਪ੍ਰਭ ਕਹਿ ਸਿਮਰ ਨਾ ਹੀ ਜੰਮ ਤਰਾਸਾ, ਪ੍ਰਭ ਕਹਿ ਸਿਮਰਨ ਪੂਰਨ। ਅਸੀਂ ਕਰਦੇ ਨਹੀਂ ਤਾਂ ਤਾਂ ਪੂਰਾ ਨਹੀਂ ਹੁੰਦਾ ਕੁਛ, ਮੰਨਦੇ ਨਹੀਂ ਗੱਲ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਮੈਲ ਖਤਮ ਹੋ ਜਾਊ, ਮਨ ਨਿਰਮਲ ਹੋ ਜਾਏਗਾ। ਅੰਮ੍ਰਿਤ ਨਾਮ ਇਹਦੇ ਅੰਦਰੋਂ ਨਾਮ ਪ੍ਰਗਟ ਹੋ ਜਾਏਗਾ, ਹਰ ਜਨ ਬਣ ਕੇ ਜੰਮਣ ਮਰਨ ਖੰਡਨ ਕਰ ਲਊਗਾ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ ਵਿਨਾਸੀ ਪੁਰਖ ਪਾਇਆ ਪਰਮੇਸ਼ਰ। ਇਹ ਤਾਂ ਇਸੇ ਕਰਕੇ ਤਾਂ ਆਏ ਹਾਂ ਭਾਈ, ਪ੍ਰਾਪਤ ਮਾਨੁੱਖ ਦੇ ਹੋਰੀ ਆ। ਵੇਖੋ ਸਿਮਰਨ ਨੇ ਤੁਹਾਡੇ ਮਾਨਸ ਜਨਮ ਦਾ ਮਨੋਰਥ ਪੂਰਾ ਕਰ ਦੇਣਾ, ਪਰ ਜੇ ਆਪਾਂ ਕਰਾਂਗੇ ਤਾਂ ਉਹਦਾ ਨਹੀਂ। ਅੱਜ ਸਤਿਗੁਰਾਂ ਨੇ 6 ਪਾਵਨ ਪੰਕਤੀਆਂ ਦਾ ਸ਼ਬਦ ਬਖਸ਼ਿਆ, 6 ਗੁਲਾਬ ਦਾ ਰਾਗ ਦੇ ਵਿੱਚ, 5 ਅਤੇ 1 6, ਅਤੇ ਸਾਰਾ ਹੀ ਗੁਰਮਤਿ ਜੀਵਨ ਜਾਚ ਸਾਡੀ ਜਿਹੜੀ ਆ ਉਹ ਸਾਨੂੰ ਸਿਖਾ ਕੇ ਅਤੇ ਪੂਰਨ ਕਰ ਦਿੱਤਾ, ਸ਼ਰਨ 'ਚ ਭੇਜ ਦਿੱਤਾ ਅਕਾਲ ਪੁਰਖ ਦੀ। ਜੇ ਮੰਨਾਂਗੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ, ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਕਹਿੰਦੇ ਪ੍ਰਤੱਖ ਤੁਸੀਂ ਤਰ ਜਾਓਗੇ ਜੇ ਗੁਰੂ ਦਾ ਹੁਕਮ ਮੰਨ ਲਿਆ। ਆਪਾਂ ਹੁਕਮਨਾਮਾ ਸਾਹਿਬ ਕਹਿੰਦੇ ਹਾਂ ਨਾ, ਅੱਜ ਹੁਕਮਨਾਮਾ ਸਾਹਿਬ ਤੁਸੀਂ ਪੜ੍ਹਿਆ ਸਾਰਿਆਂ ਨੇ ਬਿਲਾਵਲ ਰਾਗ ਦੇ ਵਿੱਚ, ਕਿੱਥੋਂ ਸ਼ੁਰੂ ਕੀਤਾ ਪੰਜਵੇਂ ਪਾਤਸ਼ਾਹ ਨੇ, ਕਹਿੰਦੇ ਮਨ ਤਨ ਪ੍ਰਭ ਅਰਾਧੀਏ, ਮਨ ਅਤੇ ਤਨ ਨੂੰ ਹਾਜ਼ਰ ਰੱਖ ਕੇ ਉਹਦੀ ਉਸਤਤ ਕਰਨੀ। ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ। ਜਦੋਂ ਅੱਖਾਂ ਬੰਦ ਕਰਦੇ ਉਦੋਂ ਮਨ ਇੱਕ ਹੁੰਦਾ, ਉਹ ਇਕਾਗਰ ਹੁੰਦਾ, ਨਹੀਂ ਤਾਂ ਬਾਹਰ ਹੀ ਵੇਖੀ ਜਾਂਦਾ ਵੀ ਕੌਣ ਆਇਆ ਅਤੇ ਕੌਣ ਗਿਆ। ਜਿਹਨਾਂ ਚਿਰ ਅੱਖਾਂ ਨਹੀਂ ਨਾ ਬੰਦ ਕਰਦੇ ਇਕਾਗਰ ਨਹੀਂ ਹੁੰਦਾ, ਇਕਾਗਰ ਚੀਤ ਅੱਖਾਂ ਬੰਦ ਕਰਕੇ ਅਤੇ ਬੋਲ ਕੇ ਸੁਣਨਾ, ਗਾਵੀਏ ਸੁਣੀਏ ਮਨ ਰੱਖੀਏ ਭਾਵ, ਪਿਆਰ ਪੈ ਜਾਏਗਾ ਵਾਹਿਗੁਰੂ ਨਾਲ। ਅਤੇ ਪਿਆਰ ਇਹਦਾ ਕਿੱਥੇ ਪਿਆ? ਸੋਚਾਂ ਨਾਲ, ਮਾਇਆ ਦੇ ਨਾਲ, ਉਹ ਰਾਤ ਨੂੰ ਸੁਪਨਿਆਂ ਚੱਲ ਜਾਂਦਾ। ਇੱਦਾਂ ਹੀ ਹੈ ਨਾ, ਦਿਨੇ ਵੀ ਦੁਖੀ ਤੇ ਰਾਤ ਨੂੰ ਵੀ ਦੁਖੀ। ਤਾਂ ਉਹਨਾਂ ਕਿਹਾ ਸਿਮਰੋ ਸਿਮਰ ਸਿਮਰ ਸੁੱਖ ਪਾਓ, ਤਾਂ ਆਪਾਂ ਕਰ ਲਈਏ ਸਿਮਰਨ। ਵੇਖੋ ਕਿੰਨੇ ਸੁੱਖ ਦੱਸੇ ਹੈਗੇ, ਪੜ੍ਹੋ। ਕਿਤੇ ਉਚਰਤ ਗੁਣ ਗੋਪਾਲ ਜਸ, ਆ ਜਿਹੜਾ ਵਾਹਿਗੁਰੂ ਕਹਿੰਦੇ ਹੋਏ ਗੁਣ ਗਾ ਰਹੇ ਹੋ ਵਾਹਿਗੁਰੂ ਦੇ, ਅਤੇ ਦੂਰ ਤੁਸੀਂ ਜੰਮ ਪਾ ਗਏ, ਕਿਤੇ ਜੰਮ ਨੇੜੇ ਨਹੀਂ ਆਉਣਗੇ। ਹੋਰ ਕੀ ਗਰੰਟੀ ਦਿੱਤੀ? ਕਿਤੇ ਰਾਮ ਨਾਮ ਜੋ ਜਨ ਜਪੈ, ਜਿਹੜਾ ਬੋਲਦਾ ਵਾਹਿਗੁਰੂ ਅਨ ਦਿਨ ਸਤ ਜਾਗੇ, ਉਹਦਾ ਮਨ ਜਿਹੜਾ ਵਾ ਸੌਂਦਾ ਨੀਗਾ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੋਏਗਾ ਨਹੀਂ। ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਏ, ਉਹਦਾ ਮਨ ਜਾਗਤ ਅਵਸਥਾ ਜਾਏ, ਸਾਵਧਾਨ। ਫਿਰ ਵੇਖੋ ਵੱਡੀ ਗਰੰਟੀ ਕੀ ਆ, ਉਹ ਵਹਿਮਾਂ ਭਰਮਾਂ 'ਚ ਲੋਕ ਪੈ ਜਾਂਦੇ ਆ ਜੀ, ਉਹਨੇ ਸਾਡੇ 'ਤੇ ਜਾਦੂ ਟੂਣਾ ਕਰ ਦਿੱਤਾ, ਉਹਨੇ ਸਾਨੂੰ ਨਜ਼ਰ ਲਾ ਦਿੱਤੀ, ਕਿਤੇ ਕੁਛ ਨਹੀਂ ਹੋਣਾ ਜਿਹੜੇ ਸਿਮਰਨ ਕਰਨਗੇ। ਅੱਜ ਗਰੰਟੀ ਦਿੱਤੀ ਉਹਨਾਂ ਨੇ, ਕਿਤੇ ਤੰਤ ਮੰਤ ਨਾ ਜੋ ਹੀ ਅਤੇ ਸਚਾਖ ਨਾ ਲੱਗੇ, ਚਾਖ ਹੁੰਦੀ ਨਜ਼ਰ, ਭੈੜੀ ਨਜ਼ਰ ਲੱਗ ਜਾਣੀ, ਕਿਤੇ ਗੁਰਮੁਖਾਂ ਨੂੰ ਨਹੀਂ ਲੱਗਦੀ। ਗੁਰਮੁਖਾਂ 'ਤੇ ਕੋਈ ਜਾਦੂ ਟੂਣਾ ਨਹੀਂ ਹੁੰਦਾ, ਕਿਉਂ? ਉਹ ਅਕਾਲ ਪੁਰਖ ਨਾਲ ਜੁੜੇ ਹੋਏ ਨੇ ਵਾਹਿਗੁਰੂ ਨਾਮ ਦੇ ਨਾਲ, ਪਰ ਜਿਹੜੇ ਜੁੜਨਗੇ ਉਹਨਾਂ ਦੀ ਗਰੰਟੀ ਹੈ ਦਿੱਤੀ। ਤੰਤਰ ਮੰਤਰ ਜੰਤਰ ਕੋਈ ਕੰਮ ਨਹੀਂ ਕਰਦਾ ਉਹਨਾਂ 'ਤੇ, ਗੁਰੂ ਦੇ ਸਿੱਖਾਂ ਦੇ ਉੱਤੇ।
ਜਿਹੜੇ ਉਸ ਮਹਾਂਮੰਤਰ ਨਾਲ ਜੁੜੇ ਹੋਏ ਨੇ, ਵਾਹਿਗੁਰੂ ਨਾਲ, ਮਹਾਂਮੰਤਰ ਨਾਨਕ ਕਥੇ। ਕਿਤੇ ਤੰਤ ਮੰਤਰ ਨਾਲ ਜੋ ਹੈ ਤਿਸ ਚਾਖ ਨਾ ਲੱਗੇ, ਚਾਖ ਉਹਦੀ ਭੈੜੀ ਨਜ਼ਰ ਲੱਗ ਜਾਣੀ ਕਿਸੇ ਨਹੀਂ ਲੱਗੇ। ਪਰ ਕਿਹਨਾਂ ਨੂੰ? ਜਿਹੜੇ ਨਾਮ ਜਪਦੇ ਵਾਹਿਗੁਰੂ।

Grew.

Grr,

0: ਆ ਜਾਓ ਆਹੋ ਤੇ ਆ ਗਿਆ ਮੈਂ ਉੱਠ ਗਿਆ
1: ਗ੍ਰੇ ਯਾਰ
0: ਕਾਮ ਕ੍ਰੋਧ ਮਦਮਾਣ ਮੋਹ ਬਿਨਸੇ ਅੰਦਰਾ ਕਹਿੰਦੇ ਇਹ ਵੀ ਪੰਜੇ ਦੂਤ ਜਿਹੜੇ ਇਹ ਖਤਮ ਹੋ ਜਾਣਗੇ ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਹਿਮੇਵ ਨਾਨਕ ਪ੍ਰਭ ਸ਼ਰਨਾਗਤੀ ਮਨ ਵਾਹਿਗੁਰੂ ਦੀ ਸ਼ਰਨ ਚੱਲ ਜਾਂਦਾ ਜੁੜ ਜਾਂਦਾ ਵਾਹਿਗੁਰੂ ਦੇ ਨਾਲ ਆਨੰਦ ਮੰਗਲ ਰਸ ਰਾਮ ਰੰਗ ਆਨੰਦ ਮਗਨ ਰਸ ਰਾਮ ਰੰਗ ਨਾਨਕ ਸ਼ਰਨਾਗੈ ਸ਼ਰਨ 'ਚ ਚੱਲ ਜਾਂਦਾ ਵਾਹਿਗੁਰੂ ਦੀ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮ ਘਰ ਦੁੱਖ ਲੱਗੇ ਰੱਖੋ ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕੱਲ ਕਲੇਸ਼ ਤਨ ਹੁਣ ਗੁਰਮੁਖਾਂ ਦੇ ਬੱਚਿਆਂ ਨੇ ਕੀਰਤਨ ਕਰਨਾ ਜਿਹਨਾਂ ਨੇ ਸਿਮਰ ਕਰਨਾ ਉੱਪਰ ਸਕੂਲ ਵਾਲੇ ਕਮਰੇ 'ਚ ਆ ਜਾਓ ਜੀ ਇੰਨੇ ਵਿਚਾਰ ਕਰਦੇ ਹਾਂ ਭੁੱਲਾਂ ਹੋ ਜਾਂਦੀਆਂ ਗੁਰੂ ਅਤੇ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ